ਚਾਹੇ ਅਸੀਸ ਬਖਸ਼ਿਸ਼ ਕਰੋ ਫਤਿਹ ਬੁਲਾਓ।

ਸਤਨਾਮ ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ

अंत लय छिड़ाया एक ओंकार सत गुर प्रसाद श्लोक महला पहला।

ਸੁਰਤ ਮਹਿ ਜਾਤਾ ਅਕਲ ਕਲਾ ਭਾਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ।

ਪਾਈ। ਜੋਤ ਸੁਭਾਵੈ ਸੋਈ ਕਰਸੀ, ਫਿਰ ਹੁਕਮ ਨ ਕਰਨਾ ਜਾਈ। ਸੋ ਪਾਤ ਸਾਹੋ ਸਾਹ ਪਤ ਸਾਹਿਬ,

ਪਹਿਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਊ ਆਖਣ ਔਖਾ ਸਾਚਾ ਨਾਊ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖੈ।

ਹੈ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ।

ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਦ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਕਰਹਿ ਹਰ ਪੂਜਾ ਜੀ ਤਪ

ਸਤਿਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਤੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ

ਹੋ ਸਹਾਈ, ਦੁਸ਼ਟ ਦੁਖ ਤੇ ਲਿਓ ਬਚਾਈ। ਸਵਈਆ ਪਾਏ ਗਏ ਜਬ ਤੇ ਤੁਮਰੇ, ਤਬ ਤੇ ਕੋ ਆਂਕ ਤਰੇ ਨਹੀਂ ਆਨੇ ਹੋ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹਿ ਮਤੇਕ ਨ ਮਾਨੇ ਹੋ।

ਸਭ ਤੋਹੇ ਬਖਾਨਿਓ ਦੋਹਰਾ। ਸਗਲ ਦੁਆਰ ਕਉ ਛਾਡ ਕੈ ਗਹਿਓ ਤੁਹਾਰੂ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ।

ਪਹਿਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ।

ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ

ਸਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਿਆ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੁ ਸੰਤਹੁ ਸ਼ਬਦ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸਭ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੁਆ ਤਿਤ ਘਰ ਅਨਹਦ ਵਾਜੇ ਅਨਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂ।

ਤਰਸ ਪਿਓਈ, ਤਰਸ ਪਿਆ ਮੇਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾ ਮਿਲੇ ਤਾਂ ਜੀਵਾਂ, ਤਨ ਮਨ ਥੀ ਵੈ ਹਰਿਆ, ਪੌੜੀ ਤਿੱਥੇ ਤੂੰ ਸਮਰ।

ਨਾਹੀਂ ਤਿਰੈ ਛੱਡ ਜਾਹੇ। ਪਾਉ ਜਲ ਬਿਖਮ ਸਗਾਹੂ, ਗੁਰੂ ਸਭ ਦੀ ਪਾਰ ਪਾਹੇ। ਜਿਨ ਕਉ ਲੱਗੀ ਪਿਆਸ, ਅੰਮ੍ਰਿਤ ਸੇ ਖਾਹੇ। ਕਲ ਮਹਿ ਇਹੋ ਪੁੰਨ, ਗੁਣ ਗੋਬਿੰਦ ਗਾਹੇ। ਸਭ ਸਹਿਨੋ ਕਿਰਪਾਲ ਸੰਭਾਲੇ, ਸਾਹੇ ਸਾਹੇ। ਬਿਰਥਾ ਕੋਏ ਨਾ ਜਾਏ, ਜੇ ਆਵੈ ਤੁਧਿਆਹੀ। ਸਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ। ਨੇਤਰੀ ਸਤਿਗੁਰ ਪੇਖਣਾ, ਸ਼੍ਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ।

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸ਼ਿਵਤੀ ਪਾਤਸ਼ਾਹ ਦਸਵੀਂ ਪ੍ਰਿਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਧਿਆਏ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ ਸ੍ਰੀ ਹਰਿ ਕ੍ਰਿਸ਼ਨ ਧਿਆਏ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਰਨ ਉਹਨੇ ਦਿਹਾਵਤਾ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ ਦੇ ਪਵਿੱਤਰ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰ ਦਾ ਅੰਤਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਝੱਪਿਆ ਵੰਡ ਛਕਿਆ ਦੇਖ ਲਾਈ ਤੇ ਵਾਹਿ ਦੇਖ ਨੇਟ ਕੀਤਾ ਤੇ ਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਸਤਿਆ ਅੰਤਰ ਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਫੇਰ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖਣੀਆਂ ਤੇ ਚੜੇ ਆਰਨ ਨਜ਼ਰ ਆਏ ਗਏ ਗੁਰਦਾਨ ਸਿਆਵਾ ਤੇ ਗੁਰਬਾਣੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਦੇਖੇ ਸਾਸਾ ਸਿੰਘ ਨਿਭਾਏ ਤੇ ਨਾ ਹੀ ਕਮਾਈ ਦਾ ਧਿਆਨ ਅੰਦਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਭਾ ਗੁਰਦੁਆਰੇ ਦਾ ਧਿਆਨ ਅੰਦਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਵਣ ਕਰ ਸਦ ਕਰ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਹ ਦੇਖ ਕੀ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਿਉਂਕਿ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਗਰੀਬ ਰਿਵਾਜ ਪੰਥ ਸਦਾ ਸਾਹਿਬ ਦੇ ਤਾਰ ਦਿਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਵਿਛੋੜਿਆ ਗਿਆ ਦਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਓਟਿਆਂ ਦੀ ਓਟ ਗੁਰੂ ਨਿਹਾਸਰਿਆਂ ਦੇ ਆਸੇ ਗੁਰੂ ਧੰਨ ਧੰਨ ਗੁਰੂ ਨਾਰ ਜੀ ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਣੇ ਰਾਸ ਹੇ ਗਰੀਬ ਨਿਵਾਜ ਜੀ ਆਪ ਦੇ ਜਨ ਕਾਮਨਾ ਤੇ ਅਰਦਾਸ ਨੇ ਆਪ ਨੇ ਬਖਸ਼ਿਸ਼ ਕੀਤੀ ਹੈ ਆਪ ਜਾਨਾ ਪ੍ਰਿਤ ਗੁਰਬਾਣੀ ਸੁਖਮ ਸਾਹਿਬ ਸੰਪੂਰਨ ਪਾਠ ਦਿੱਤਾ ਹੈ ਐਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨਾ ਸੋਧਦਾਰ ਰਹਿ ਰਾਸ ਸਾਹਿਬ ਪਾਠ ਕਿਤੇ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜੀ ਵੀ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਇਨਸਾਨੀ ਕਿਰਪਾਤਾ ਕਰੋ ਜੀ ਅੱਗੋ ਤੋਂ ਸ਼ੋਧ ਤੇ ਮਿੱਤਰ ਬਾਣੀ ਟਾਣੀ ਬਾਰੇ ਬੁੱਧੀ ਬਖਸ਼ਿਸ਼ ਕਰੋ ਵੀਰ ਭਾਈ ਇਸ ਖੁਸ਼ੀ ਵਿੱਚ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਵੀਰ ਭਾਈ ਪਿੱਤਰ ਕੜਾਫ ਸਨ ਜਗ੍ਹਾ ਤਿਆਰ ਕਰਕੇ ਹਾਜ਼ਰ ਨੇ ਆਪ ਜੀ ਭੋਗ ਲਾਓ ਸ਼ੀਰ ਪ੍ਰਸਾਦ ਸਤਸੰਗ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ੀ ਕਰੋ ਦਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਗੁਰੂ ਗ੍ਰੀਬ ਨਿਵਾਜ ਕਿਰਪਾ ਕਰੋ ਦਤਾਰ ਜੀ ਆਪ ਦੀਆਂ ਬਖਸ਼ੀਆਂ ਦਾਤਾਂ ਚੋਂ ਲੰਗਰਾਂ ਦੀ ਤੁਰ ਸੇਵਾ ਜਾਂ ਪ੍ਰਬੰਧ ਕਰਨੀ ਦਤਾਰ ਆਪਦੇ ਚਾਨਾ ਸੇਵਾ ਕਰ ਰਹੇ ਸਾਰੇ ਟਹਿਰੀ ਸੰਗਾਂ ਸਿੰਗਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਢੀ ਕਰਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੀ ਚਾਨਣ ਸੇਵਾ ਦੀ ਭਾਵਨਾ ਬਖਸ਼ਣੀ ਬਾਤਾਂ ਕਰੋ ਗਰੀਬ ਨਿਵਾਜ ਕਿਰਪਾ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਾਧ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਨੇ ਕਿਲਾਓ ਸੰਗਤਾਂ ਦਾ ਦਰ ਤੇ ਤਿਰਪੁਰ ਬੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਨਿਵਾਜ ਬਖਸ਼ ਕਰੋ ਦਿੱਤਾ ਅੱਜ ਦਰ ਕੇ ਸੇਵਾਦਾਰ ਭਾਈ ਮਨਜਿੰਦਰ ਸਿੰਘ ਪਰਿਵਾਰ ਦੀ ਚਾਢੀ ਕਲਾ ਵਾਸਤੇ ਬੇਅੰਤ ਮਾਰੇ ਹਾਜ਼ਰੀ ਦਰ ਪ੍ਰਵਾਨ ਕਰੋ ਨਿਵਾਜ ਬੱਚੀ ਨੂਰ ਕੌਰ ਗੁਮਾਰ ਜੀ ਬਖਸ਼ੀਆਂ ਦਾ ਧੰਨਵਾਦ ਕਰਦੇ ਹਾਂ ਬੇਅੰਤ ਮਾਇਆ ਭੇਟਾ ਕਰਦੇ ਪ੍ਰਵਾਨ ਦਿੱਤਾ ਬਖਸ਼ਿਸ਼ ਕਰੋ ਸੇਵਕਾਂ ਨੂੰ ਇਸ ਤਰ੍ਹਾਂ ਦਾਤਾਂ ਦੀ ਦਾਤ ਬਖਸ਼ਿਸ਼ ਕਰੋ ਮਿਹਣਾ ਕਰੋ ਅਤੇ ਸੇਵਕਾਂ ਨੂੰ ਸਦਾ ਸੇਵਾ ਦੀ ਦਾਤ ਬਖਸ਼ਣੀ ਵਾਦਾ ਕਰੋ ਜੀ ਗੁਰਗੀਬ ਨਿਵਾਜ ਬੱਚੀ ਏਕਤਾ ਕੌਰ ਨਿਕੰਮਾ ਗੀਬ ਨਿਵਾਜ ਦਤਾਰ ਪਿਤਾ ਜੀ ਦਤਾਰ ਪਿਤਾ ਜੀ ਕੋਈ ਦਿੱਕਤ ਆ ਰਹੀ ਹੈ ਸੋ ਦੂਰ ਕਰਨ ਵਾਸਤੇ ਬੇਨਤੀ ਕਰਦੇ ਹਾਂ ਬੇਅੰਤ ਮਾਰੇ ਖਾਤਰ ਦਾਰ ਪ੍ਰਵਾਨ ਕਰੋ ਬਖਸ਼ਿਸ਼ ਕਰਦੇ ਗਰੀਬ ਨਿਵਾਜ ਕਿਰਪਾਲਤਾ ਕਰੋ ਤਾਂ ਜੋ ਤੁਸੀਂ ਬਖਸ਼ੋ ਲੰਮੀ ਆਜੋ ਬਖਸ਼ਿਸ਼ ਚੱਜ ਦਾ ਬਖਸ਼ਿਸ਼ ਕਿਰਪਾਲਤਾ ਕਰੋ ਜੀ ਅਤੇ ਬੱਚੀ ਏਕਤਾ ਕੌਰ ਦੇ ਕੰਮ ਉਚਾਰੀਆਂ ਦਿੱਕਤਾਂ ਦੂਰ ਕਰਨ ਦੀ ਕਿਰਪਾਲਤਾ ਕਰੋ ਬੇਨਤੀ ਹੈ ਦਤਾਰ ਜੀ ਕਿਰਪਾ ਕਰੋ ਭਾਈ ਗੁਰਪ੍ਰੀਤ ਸਿੰਘ ਪਰਿਵਾਰ ਦੀ ਚਾਢੀ ਕਲਾ ਵਾਸਤੇ ਬੇਅੰਤ ਮਾਰੇ ਖਾਤਰ ਦਾਰ ਪ੍ਰਵਾਨ ਕਰੋ ਨਿਵਾਜ ਬੱਚੀ ਭਾਈ ਅਭਿਸ਼ੇਕ ਬੀ ਬਿਰਜਿੰਦਰ ਕੌਰ ਮਲਨ ਪਰਿਵਾਰ ਵੱਲੋਂ ਗਰੀਬ ਨਿਵਾਜ ਨਵੇਂ ਸਟੋਰ ਦੀ ਖੁਸ਼ੀ ਵਿੱਚ ਆਪਦੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਲਾ ਖਾਰ ਦਾ ਪ੍ਰਵਾਨ ਕਰੋ ਬਖਸ਼ਿਸ਼ ਕਰੋ ਸੇਵਕਾਂ ਨੂੰ ਆਪਣੇ ਕਾਰੋਬਾਰ 'ਚ ਕਾਮਯਾਬੀ ਬਖਸ਼ੋ ਚਾਢੀ ਕਲਾ ਬਖਸ਼ੋ ਵੀ ਮੈਂ ਆਪਣੇ ਸੇਵਕਾਂ ਦੇ ਕਾਰੋਬਾਰ 'ਚ ਵੱਧ ਬਖਸ਼ਿਸ਼ ਦੀ ਕਿਰਪਾਲਤਾ ਕਰਨੀ ਚਾਢੀ ਕਲਾ ਬਖਸ਼ਣ ਦੀ ਕਿਰਪਾਲਤਾ ਕਰੋ ਤਾਂ ਆਪਣੀ ਲਾਜਪਤ ਰੱਖੋ ਕਮਾਈਆਂ ਸਫਲ ਕਰੋ ਜੀ ਗੁਰੂ ਗਰੀਬ ਨਿਵਾਜ
ਕਿਰਪਾ ਕਰੋ ਖਾਸ ਸਰਪੰਚ ਸਿੱਖ ਕੌਮ ਨੂੰ ਏਕਤਾ ਸਵਾਗ ਪਿਆਰ ਦੀ ਬਖਸ਼ਿਸ਼ ਕਰਕੇ ਸਤਿਗੁਰੂ ਦਾਸ ਬਖਸ਼ੋ ਚੈਨਲ ਜੋੜ ਗੁਰਬਾਣੀ ਦਾ ਪੈਰ ਬਖਸ਼ਿਸ਼ ਦਿੱਤਾ ਹਰ ਮੈਦਾਨ ਜਵਾਨ ਫਤਿਹ ਬਖਸ਼ਿਸ਼ ਪ੍ਰਾਪਤਾ ਕਰੋ ਜੀ ਇਮਾ ਕਿਰਪਾ ਕਰੋ ਅਮਰਤੀ ਲੱਗ ਦਾਤੀ ਹੈ ਸਾਰੀ ਸੰਗਤ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਸੰਗਤਾਂ ਦਾ ਦਰਜ ਤੇਰ ਪਰ ਬੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਇਮਾ ਕਿਰਪਾ ਕਰੋ ਦੂਰ ਦਾਰ ਕਰੇ ਬੈਠੀਆਂ ਲਾਈਫ ਪਤਾ ਕੀ ਸਰਵ ਕਰ ਰਹੀਆਂ ਸਾਰੀ ਸੰਗਤ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਤਾਰਾ ਆਪਣੀ ਕਿਰਪਾ ਕੀਤੀ ਸੰਗਤਾਂ ਨੂੰ ਬਖਸ਼ੇ ਸੰਗਤਾਂ ਦੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਗਤ ਸੰਗਤਾਂ ਮਾਇਆ ਪਿਤਾ ਕਰੀ ਚਰਨਾਂ ਪ੍ਰਵਾਨ ਕਰੋ ਬਖਸ਼ਿਆ ਸਾਹਿਬ ਨੇ ਕਮਾਈਆਂ ਸਬਰ ਕਰੋ ਕਾਰਜਵਾਦ ਬਦਤਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਰਵਾਂ ਦਾ ਪੂਰੀਆਂ ਕਰੋ ਜੀ ਤਾਰ ਬੇਹੰਤ ਕਰਿਆਓ ਸੇਵਾ ਪ੍ਰਵਾਨ ਕਰੋ ਭੁੱਲਣ ਚੁੱਕਾਂ ਵਾਹੀ ਬਖਸ਼ੋ ਪਵਿੱਤਰ ਗੁਰਨਾਮੇ ਬਖਸ਼ ਕਰਕੇ ਪ੍ਰਣ ਅੱਜ ਸ਼ਾਮ ਦੀ ਕਥਾ ਕੀ ਬਾਰੇ ਹਮਤਾ ਵਾਸਤੇ ਆਗਾ ਬਖਸ਼ੋ ਰਹਿੰਦੇ ਕਾਰ ਸਵਾਰ ਕੇ ਚਰਨ ਧਨਵਾਦ ਮਨਾਓ ਪੀਰਵਾ ਬਖਸ਼ ਕਰੋ ਮਿਹਰਬਾਨੀ ਕਰੋ ਸੱਚੇ ਪਾਤਸ਼ਾਹੀਓ ਸਾਰੇ ਕਾਰਜ ਨਵੀਕਤਾ ਸਹਿਜ ਪੂਰਨ ਕਰੋ ਛੋਟੇ ਪਿੱਤ ਸਵਾਲਾਂ ਦੀ ਕਿਰਪਾਤਾ ਕਰਨੀ ਸਹੀ ਪਿਆਰੇ ਮੇਰੇ ਜਿਹੜੇ ਆਪਦਾ ਨਾਮ ਚੇਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅਗਿਆ ਭਈ ਅਕਾਲ ਕੇ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋ

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈਤ ਸ਼੍ਰੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕੋਈ ਜਾਣੈ ਕਵਣ ਇਹਾ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਧ ਬੁਝ ਹੈ ਤਾ ਕੀ ਨਿਰਮਲ ਰੀਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਬਖਸ਼ੇ ਕੀ ਇਤਿਹਾਸ ਤੇ ਬੜੀ ਸ਼ਰਧਾ ਭਾਵਨਾ ਸਾਹਿਬ ਪਿਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਸੰਪੂਰਨ ਪਾਠ ਸਰਵ ਕੀਤੇ ਨੇ, ਪਰੰਤ ਸੰਧਿਆ ਸਮਾਂ ਜਾਣ ਕੇ ਸੋਧਰ ਰਾਜ ਸਾਹਿਬ ਦੇ ਪਾਠ ਸਰਵ ਕੀਤੇ ਹਨ। ਅਰਦਾਸ ਸਾਹਿਬ ਦੀਆਂ ਭਰੀਆਂ ਨੇ, ਪਰੰਤੂ ਮਹਾਰਾਜ ਬਖਸ਼ੇ ਪਿਤਰ ਗੁਰਾਂ ਨੇ ਸਰਵ ਕੀਤੇ ਸਾਧ ਸੰਗਤ ਦੇ ਸਪਾਠ ਮਗਰੂ ਸਾਹਿਬ ਨੇ ਆਪ ਗੁਰੂ ਖਾਲਸਾ ਬਖਸ਼ਿਸ਼ ਕੀਤਾ ਹੈ। ਸਾਧ ਸੰਗਤ ਜੀ ਆਓ, ਆਪ ਸੰਗਤਾਂ ਨੂੰ ਬੇਨਤੀ ਹੈ ਕਿ ਸ਼ਾਮਿਲ ਕੀ ਆਰੰਭ ਹੋ ਰਹੇ ਜਿਸ ਸਾਧ ਭਾਈ ਨੇ ਕੀਰਤਨ ਕਰਨਗੇ। ਭਾਈ ਹਰਪ੍ਰੀਤ ਦਾ ਜੱਸਾ ਭਾਈ ਸਾਹਿਬ ਠੀਕ, 7 ਵਜੇ ਤੱਕ ਆਰਤੀ ਕੀਰਤਨ ਸਭਾ ਦੁਆਰਾ ਆਪ ਸੰਗਤ ਨੂੰ ਮਹਾਰਾਜ ਚਰਨ ਜੋੜ ਕੇ ਮਹਾਨ ਪ੍ਰਾਰਥਨਾ ਕਰਨਗੇ। 7 ਵਜੇ 7 ਪੁਚਾਰੇ ਕਥਾ ਕਰਨ ਭਾਈ ਨਵਨੀਤ ਸਿੰਘ ਜੀ, 7 ਨੂੰ ਟਾਈਮ ਲੈ ਕੇ 8:30 ਤੱਕ ਕੀਰਤਨਗੇ ਭਾਈ ਓਮਕਾਰ ਸਿੰਘ ਜੀ ਉਹਨਾਂ ਸਭਾ ਵਾਲੇ। ਸੋ ਸਾਰੇ ਸੰਗਤਾਂ ਨੂੰ ਬੇਨਤੀ ਕਿ 8:30 ਤੱਕ ਨਿੱਘੀ ਉਹਦਾ ਆਨੰਦ ਮਾਣ ਜਾਏ, ਸ਼ਾਮਾਂ ਦੇ ਸਾਰੇ ਕਥਕ ਦੁਆਰ ਸਰਨ ਕਰਕੇ ਜੀਵਨ ਦੀਆਂ ਕੜੀਆਂ ਸਹੁਲਾ ਕਰੋ। ਔਰ ਸਾਧ ਸੰਗਤ ਜੀ ਸੰਗਤ ਨੂੰ ਬੇਨਤੀ ਹੈ ਕਿ ਤੁਹਾਨੂੰ ਪਤਾ ਹੈ ਕਿ ਗੁਰੂ ਘਰ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ, 7 ਸਾਲ 9 ਸਾਲ ਸਾਊਥ ਹਾਲ 9 ਸਾਲ। ਸੋ ਸਾਧ ਸੰਗਤ ਜੀ ਆਪ ਸੰਗਤ ਬੇਨਤੀ ਹੈ, ਇਹਨਾਂ ਦੀ ਬੇਨਤ ਮਾਇਆ ਲੱਗ ਰਹੀ ਹੈ, ਮਾਰੀ ਬਖਸ਼ਿਸ਼ ਹੋਈ ਬੇਨਤ ਪੁਰਾਣ ਵੱਲੋਂ ਬੇਨਤ ਮਾਇਆ ਮਹਾਰਾਜ ਚੱਲਣਾ ਜਾ ਰਹੀ ਹੈ। ਸਭ ਭਾਗੀ ਹਨ, ਜਿੰਨਾ ਚਿਰ ਤੱਕ ਮਾਇਆ ਨਹੀਂ ਆਈ ਸਾਰਿਆਂ ਬੇਨਤੀ ਕਰਾਂਗਾ ਕਿ ਆਪ ਜ਼ਰੂਰ ਕਿਰਪਾ ਕਰੋ, ਆਪਣੇ ਸਾਰੇ ਸੰਦ ਕੱਢ ਕੇ ਜਿੰਨੀ ਵੀ ਹੋ ਸਕਦੀ ਵੱਧ ਤੋਂ ਵੱਧ ਮਾਇਆ ਗੁਰੂ ਘਰ ਦੇ ਕੇ ਇਹਨਾਂ ਹਾਲਾਂ ਨੂੰ ਬੜੀ ਸ਼ਾਨਾ ਸ਼ੌਕਤ ਨਾਲ ਸੰਪੂਰਨ ਕਰਨ ਵਾਸਤੇ ਸਾਰੇ ਕੋਸ਼ਿਸ਼ ਕਰੀਏ। ਸਤਸੰਗ ਜੀ ਸੰਗਤ ਬੇਨਤੀ ਹੈ ਕਿ 10 ਨੂੰ ਹੈ ਮਦਰ ਡੇ, ਆਪਣੇ ਹਾਲ ਜਪਾਨੀਆਂ ਨੇ 11 ਤੋਂ ਲੈ ਕੇ 17 ਤੱਕ ਕਥਾ ਕਰਨਗੇ ਭਾਈ ਚੰਦਰਪਾਲ ਸਿੰਘ ਜੀ, ਮਹਾਨ ਵਿਦਵਾਨ ਵੀ ਆਪ ਹਾਦੀਆਂ ਪੜ੍ਹ ਕੇ ਸਮਝਣਾ ਆਪਣਾ ਯਤਨ ਕਰੋ। ਸਤਸੰਗ ਜੀ 12 ਨੂੰ ਹੈ ਸਰਹੰਦ ਫਤਿਹ, ਬਾਬਾ ਨਾਨਕ ਜੀ ਬਹਾਦਰ ਨੇ ਸਰਹੰਦ ਫਤਿਹ ਕਰਕੇ ਉਹਨਾਂ ਨੂੰ ਦੱਸਿਆ ਸੀ ਕਿ ਕਿਸੇ ਮਜ਼ਲੂਮ ਨੇ ਜ਼ੁਲਮ ਕਿਵੇਂ ਕਰੀਦਾ। ਸਤਸੰਗ ਜੀ 15 ਨੂੰ ਹੈ ਸੰਗਰਾਂ ਜੇਠ ਮਹੀਨੇ ਦੀ, ਆਪਣੇ ਹਾਜ਼ਰੀਆਂ ਭਾਰੀਆਂ ਮਹੀਨੇ ਜੀਆਂ ਕਹਿਣਾ ਅਤੇ ਮਹੀਨੇ ਸਭਤਾ ਵਾਸਤੇ ਸੁਖ ਸ਼ਾਂਤੀ ਵਾਸਤੇ ਸਾਰੇ ਮਿਲ ਕੇ ਅਰਦਾਸ ਕਰਨੀ ਹੈ। ਸਤਸੰਗ ਜੀ 17 ਨੂੰ ਹੈ ਛੋਟਾ ਘੱਲੂਕਾਰਾ ਕਾਰਾ ਛੋਟਾ ਘੱਲੂਕਾਰਾ ਕਾਨੂੰਆਂ ਦੇ ਸ਼ਾਮ ਦਾ ਗੁਰਦਾਸਪੁਰ ਜ਼ਿਲ੍ਹੇ। ਸਤਸੰਗ ਜੀ ਜਿਸ ਤਰੀਕ 10-12 ਦਾ ਸਿੰਘ ਸਿੰਘ ਨੇ ਸ਼ਹੀਦ ਹੋਏ ਸਨ, ਜਦੋਂ ਸਾਡੇ ਵਾਸਤੇ ਕੁਰਬਾਨੀਆਂ ਕਰਕੇ ਉਸ ਸਮੇਂ ਜੋ ਮੁਗਲ ਸਰਕਾਰ ਸੀ ਉਹਨਾਂ ਨੇ ਕਿਹਾ ਸੀ ਕਿ ਕੋਈ ਵੀ ਸਿੱਖ ਦੇ ਨਜ਼ਰ ਨਹੀਂ ਆਉਣਾ ਚਾਹੀਦਾ। ਭਾਈ ਨਾਥ ਸਿੰਘਾਂ ਨੇ ਆਪਣੇ ਆਪ ਨੂੰ ਕਾਇਮ ਰੱਖਣ ਵਾਸਤੇ ਸੁੱਖ ਰੱਖਣ ਵਾਸਤੇ ਜੰਗਲਾਂ ਦਾ ਸਹਾਰਾ ਲਿਆ, ਜਿੱਥੇ ਉਹਨਾਂ ਨੇ ਜੰਗਲਾਂ ਨੂੰ ਅੱਗ ਲਾ ਕੇ ਅਫਸਰਾਂ ਨੂੰ ਬਾਹਰ ਕੱਢਿਆ ਅਤੇ ਬੇਅੰਤ ਸ਼ਮਸ਼ਾਨ ਦਾ ਯੁੱਧ ਹੋਇਆ ਅਤੇ ਇਹ ਬੇਅੰਤ ਸਿੰਘ ਸਿੰਘ ਦੇ ਬੱਚੇ ਸ਼ਹੀਦ ਹੋਏ। ਤਾਂ ਅਸੀਂ ਉਹਨਾਂ ਜ਼ਰੂਰ ਯਾਦ ਕਰੀਏ। ਸੋ ਆਪ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਆਪ 17 ਤਰੀਕ ਨੂੰ ਹਾਜ਼ਰੀਆਂ ਭਰ ਕੇ ਉਹਨਾਂ ਸਾਰਿਆਂ ਨੂੰ ਅਸੀਂ ਰਾਜ ਭੇਟ ਕਰੀਏ। ਤਾਂ ਸੰਗਤ ਜੀ 27 ਤੋਂ 31 ਤੱਕ ਹੈ ਕੀਰਤਨ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਆ ਰਹੇ ਨੇ। ਸਾਰੇ ਸੰਗਤ ਨੂੰ ਬੇਨਤੀ ਹੈ ਕਿ 27 ਤੋਂ ਲੱਗ ਕੇ 22-27 ਤੋਂ 31 ਤੱਕ ਜ਼ਰੂਰ ਹਾਜ਼ਰੀਆਂ ਭਰੋ ਅਤੇ ਉਸ ਸਮੇਂ ਹਾਜ਼ਰੀਆਂ ਭਰ ਕੇ ਲਾਭ ਚੁਣ ਯਤਨ ਕਰੋ। ਉਹ ਭਾਈ ਸਾਹਿਬ ਤਿਆਰ ਨੇ, ਉਹਨਾਂ ਬੇਨਤੀ ਕਰਾਂਗੇ ਕਿ ਨਮ ਕਰਨ ਲਈ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ

ਦਿਆਲ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਭੇਟਾਂ ਮਾਪਣ ਕੀਤੀਆਂ, ਸਭਨਾਂ ਦੇ ਨਾਮ ਮਹਾਰਾਜ ਜਾਣੀ ਜਾਣ ਹਨ, ਦੱਸ ਰਹੇ ਪਾਸੋਂ ਕੀਰਤਨ ਕਰਦਿਆਂ ਸੇਵਾ ਨਿਭਾਉਂਦਿਆਂ ਹੋਈਆਂ ਪੁੱਲਾਂ ਦੀ ਖੇਮਾ ਅੱਗੇ ਤੁਹਾਰਾ ਸਮਤ ਬਖਸ਼ ਕਰਨ ਜੀ ਆਓ। ਹੁਣ ਸਮਾਂ ਹੋਇਆ ਹੈ ਕਥਾ ਦਾ ਸਮਾਂ ਹੈ ਜੀ, ਆਓ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਤਿੰਨਾਂ ਪਾਸ ਸਰਵਣ ਕਰਦੇ ਹਾਂ ਜੀ ਹੋਈਆਂ ਪੁੱਲਾਂ ਦੀ ਖੇਮਾ। ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਾ ਡਿੱਠਮ ਤਾ ਮਨ ਧਰਾ ਪਿਆ ਮਹੱਲਾ ਪੰਜਵਾਂ ਦੁਖੀਆ ਦਰਦ ਘਣੇ ਵੇਦਨ ਜਾਣੇ ਤੂੰ ਧਣੀ ਜਾਣਾ ਲਖ ਪਵੇ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਸ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਸਤਿਗੁਰੂ ਜੀ ਦੀ ਬਖਸ਼ਿਸ਼ ਰਹਿਮਤ ਦਾ ਸਦਕਾ ਪਾਵਨ ਪਵਿੱਤਰ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਪ੍ਰੇਰਨਾ ਸਦਕਾ ਸਤ ਸੰਗਤ ਵਿੱਚ ਜੁੜ ਬੈਠੇ ਹੋ। ਪਿਆਰ ਸਹਿਤ ਅੰਮ੍ਰਿਤ ਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਤਿਨ੍ਹਾਂ ਦੇ ਜਥੇ ਪਾਸੋਂ ਆਪ ਜੀ ਨੇ ਸਰਵਨ ਕੀਤਾ ਹੈ। ਆਓ ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਦਾ। ਪਾਵਨ ਮਾਰੂ ਕੀ ਵਾਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਜੋ ਉਚਾਰਨ ਕੀਤੀ ਗਈ ਹੈ ਦੱਖਣੇ ਦੀ ਤਰਜ ਤੇ, ਉਸ ਪਾਵਨ ਵਿਚਾਰ ਵਾਰ ਨੂੰ ਆਪਾਂ ਵਿਚਾਰ ਰਹੇ ਹਾਂ। ਅੱਜ ਅੱਠਵੀਂ ਪੌੜੀ ਅਤੇ ਉਸ ਦੇ ਨਾਲ ਆਏ 300 ਸਲੋਕਾਂ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਗੁਰੂ ਕਿਰਪਾ ਸਦਕਾ ਇਹਨਾਂ ਪਾਵਨ ਸਲੋਕਾਂ ਦੀ ਅਤੇ ਪੌੜੀ ਦੀ ਆਪਾਂ ਵਿਚਾਰ ਕਰਨੀ ਹੈ। ਮੂਲ ਭਾਵ ਗੁਰਦੇਵ ਪਿਤਾ ਮਹਾਰਾਜ ਨੇ ਦਰਸਾਇਆ ਹੈ, ਦੱਸਿਆ ਹੈ ਕਿ ਪ੍ਰਭੂ ਪਿਆਰ ਵਾਲਾ ਗੁਰਮੁਖ ਚੰਨ, ਉਸ ਦੇ ਅੰਦਰ ਪਰਮਾਤਮਾ ਦੇ ਦਰਸ਼ਨਾਂ ਦੀ ਕਿੰਨੀ ਤਾਂਘ ਹੁੰਦੀ ਹੈ, ਕਿੰਨੀ ਸਿੱਕ ਹੁੰਦੀ ਹੈ ਕਿ ਉਹ ਪਰਮਾਤਮਾ ਦੇ ਦਰਸ਼ਨਾਂ ਦੇ ਨਾਲ ਹੀ ਆਪਣੇ ਆਪ ਨੂੰ ਤ੍ਰਿਪਤ ਮੰਨਦਾ ਹੈ। ਦਰਸ਼ਨਾਂ ਤੋਂ ਬਿਨਾਂ ਉਹ ਕਿਸੇ ਹੋਰ ਵਸਤੂ ਪਦਾਰਥ ਦੇ ਉੱਤੇ ਆਪਣਾ ਮਨ ਨਹੀਂ ਟਿਕਾਉਂਦਾ, ਜਾਂ ਇਉਂ ਕਹਿ ਲਈਏ ਦਰਸ਼ਨਾਂ ਤੋਂ ਬਿਨਾਂ ਉਹਦਾ ਮਨ ਕਿਸੇ ਹੋਰ ਵਸਤੂ ਪਦਾਰਥ ਤੇ ਪਤੀਜਦਾ ਹੀ ਨਹੀਂ। ਸਭ ਤੋਂ ਵੱਡਾ ਦੁੱਖ ਉਹ ਆਪਣੇ ਜੀਵਨ ਵਿੱਚ ਪ੍ਰਭੂ ਦਾ ਵਿਛੋੜਾ ਮੰਨਦਾ ਹੈ ਤੇ ਸਭ ਤੋਂ ਵੱਡਾ ਸੁੱਖ ਆਨੰਦ ਪ੍ਰਾਪਤੀ ਪ੍ਰਭੂ ਦਾ ਮਿਲ ਜਾਣਾ, ਉਹਦਾ ਦੀਦਾਰ ਹੋ ਜਾਣਾ, ਇਹ ਸਭ ਤੋਂ ਵੱਡੀ ਉਸ ਦੀ ਜੀਵਨ ਦੀ ਸਫਲਤਾ ਹੈ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਜੀਵ ਜਾਣਦਾ ਹੈ ਕਿ ਸੰਸਾਰ ਚੱਲ ਰਿਹਾ ਹੈ, ਮਿਟ ਰਿਹਾ ਹੈ। ਇਸ ਮਿਟਦੇ ਹੋਏ ਸੰਸਾਰ ਦੇ ਅੰਦਰ ਉਸ ਪਰਮਾਤਮਾ ਦੇ ਦੀਦਾਰ ਪਾ ਕੇ ਜੀਵਿਤ ਹੋਣ ਦੀ ਲਾਲਸਾ ਕਹਿ ਲਈਏ, ਤੰਗ ਕਹਿ ਲਈਏ, ਭਗਤ ਨੂੰ ਨਿਰੰਤਰ ਬਣੀ ਰਹਿੰਦੀ ਹੈ। ਉਹੀ ਅਰਦਾਸਾਂ ਬੇਨਤੀਆਂ ਕਰਦਾ ਹੈ ਤੇ ਪਰਮੇਸ਼ਵਰ ਵਾਹਿਗੁਰੂ ਪਰਮਾਤਮਾ ਅੱਗੇ ਇਹ ਜੋਦਨੀਆਂ ਕਰਦਾ ਹੈ ਕਿ ਇੱਕੋ ਤੇਰੇ ਨਾਮ ਦੀ, ਤੇਰੀ ਦੀਦ ਦੀ ਭੁੱਖ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਪੂਰਨ ਤੌਰ ਤੇ ਇਹਨਾਂ ਪਾਵਨ ਸ਼ਬਦਾਂ ਵਿੱਚ ਕੀ ਰਹਿਮਤ ਕਰਦੇ ਨੇ, ਗੁਰੂ ਕਿਰਪਾ ਸਦਕਾ ਆਪਾਂ ਵਾਚਣ ਦਾ ਯਤਨ ਕਰਾਂਗੇ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ, ਪਿਆਰ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਿਰ ਕਿਰਪਾ ਕਰੋ, ਉਚਾਰਨ ਕਰੋ ਜੀ।

ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾਤਾਰ ਜੀ ਦੀ ਅੰਮ੍ਰਿਤ ਬਾਣੀ ਵਿੱਚ ਪਰਮੇਸ਼ਵਰ ਨੂੰ ਆਰਾਧਨ ਵਾਲੇ, ਪਰਮੇਸ਼ਵਰ ਨੂੰ ਜਪਣ ਵਾਲੇ ਭਗਤ ਸਹਿਬਾਨਾਂ ਦੀ, ਗੁਰਮੁਖਾਂ ਦੀ, ਜਗਿਆਸੂਆਂ ਦੀ ਜਦੋਂ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਤ ਪਾਈ ਹੈ ਨਾ, ਕਿਉਂਕਿ ਸੰਸਾਰ ਜਗਤ ਦੇ ਅੰਦਰ ਹਰ ਮਨੁੱਖ ਜਦੋਂ ਵੀ ਕਿਸੇ ਦੇ ਨਾਲ ਜੁੜਦਾ ਹੈ, ਜਦੋਂ ਵੀ ਕਿਸੇ ਦੇ ਨਾਲ ਰਾਬਤਾ ਕਾਇਮ ਕਰਦਾ ਹੈ ਤੇ ਉਹਦੇ ਪਿੱਛੇ ਕੋਈ ਪ੍ਰਯੋਜਨ ਹੈ, ਕੋਈ ਮਕਸਦ ਹੈ। ਕਿਸੇ ਵਸਤੂ ਦੀ ਪ੍ਰਾਪਤੀ ਤੋਂ ਬਿਨਾਂ, ਕਿਸੇ ਵਸਤੂ ਦੀ ਲੋੜ ਤੋਂ ਬਿਨਾਂ, ਜ਼ਰੂਰਤ ਤੋਂ ਬਿਨਾਂ ਕਿਸੇ ਨਾਲ ਜੁੜਿਆ ਹੀ ਨਹੀਂ ਜਾਂਦਾ, ਸੰਬੰਧ ਹੀ ਨਹੀਂ ਬਣ ਸਕਦਾ ਬੰਦੇ ਦਾ। ਜਿੰਨਾ ਚਿਰ ਸਾਡਾ ਕਿਸੇ ਨਾਲ ਕੋਈ ਕਾਰਜ ਨਹੀਂ, ਸਾਡੀ ਲੋੜ ਨਹੀਂ, ਜਾਂ ਸਾਨੂੰ ਹੈ ਜਾਂ ਕਿਸੇ ਨੂੰ ਹੈ, ਉਹਨਾਂ ਚਿਰ ਸੰਬੰਧ ਨਹੀਂ ਬਣ ਸਕਦਾ। ਜ਼ਰੂਰਤਾਂ ਜਿਹੜੀਆਂ ਨੇ, ਲੋੜਾਂ ਜਿਹੜੀਆਂ ਨੇ, ਇੱਕ ਦੂਜੇ ਨਾਲ ਸੰਬੰਧ ਬਣਾਉਂਦੀਆਂ ਨੇ। ਭਗਤ ਦੀ ਜ਼ਰੂਰਤ ਕੀ ਹੈ, ਭਗਤ ਦੀ ਲੋੜ ਕੀ ਹੈ, ਉਹ ਵੀ ਪਰਮੇਸ਼ਵਰ ਨਾਲ ਜੁੜਦਾ ਹੈ, ਉਹ ਵੀ ਪਰਮਾਤਮਾ ਨੂੰ ਅਰਾਧਦਾ ਹੈ, ਪ੍ਰਭੂ ਦੀ ਭਗਤੀ ਵਿੱਚ ਆਪਣੇ ਆਪ ਨੂੰ ਲਬਰੇਜ ਕਰਦਾ ਹੈ। ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਵੀ ਭਗਤ ਦੀ, ਗੁਰਮੁਖ ਦੀ ਇੱਕੋ ਇੱਕ ਲੋੜ ਹੈ, ਇੱਕੋ ਇੱਕ ਇੱਛਾ ਹੈ, ਇੱਕੋ ਇੱਕ ਕਾਂਖਾ ਹੈ ਕਿ ਉਹ ਪਰਮਾਤਮਾ ਦੇ ਦਰਸ਼ਨਾਂ ਲਈ ਹੀ ਹਰ ਕਰਮ ਕਰਦਾ ਹੈ ਕਿ ਮੈਨੂੰ ਮੇਰੇ ਸਾਈਂ ਦਾ, ਮੇਰੇ ਪਿਆਰੇ ਦਾ, ਮੇਰੇ ਵਾਹਿਗੁਰੂ ਦਾ ਦੀਦਾਰ ਹੋ ਜਾਏ। ਉਸ ਦੀਦਾਰ ਦੀ ਪ੍ਰਾਪਤੀ ਦੇ ਲਈ ਉਹ ਸਾਰੇ ਕਰਮ ਕਰਦਾ ਹੈ। ਉਹਦੇ ਜਿਤਨੇ ਵੀ ਕਰਮ ਨੇ, ਧਾਰਮਿਕ ਕਰਮ ਕਹਿ ਲਈਏ ਜਾਂ ਜੋ ਵੀ ਉਹ ਕਰਮ ਕਰਦਾ ਹੈ, ਉਹਦੇ ਕਰਮਾਂ ਦੇ ਪਿੱਛੇ ਇੱਕੋ ਹੀ ਇੱਛਾ ਹੈ। ਪੰਚਮ ਪਾਤਸ਼ਾਹ ਜੀ ਨੇ ਦਰਸ਼ਨਾਂ ਦੀ ਗੱਲ ਕੀਤੀ ਹੈ, ਵਾਰ ਦੀ ਆਰੰਭਤਾ ਵਿੱਚ ਵੀ ਜਿਹੜੇ ਸਲੋਕ ਕਹੇ ਨੇ ਉਹ ਦਰਸ਼ਨਾਂ ਨੂੰ ਦਰਸਾਉਂਦੇ ਨੇ ਕਿ ਦਰਸ਼ਨ ਦੀ ਪ੍ਰਾਪਤੀ ਦੇ ਲਈ ਭਗਤ ਕੀ ਕਰ ਸਕਦਾ। ਅਸੀਂ ਸਲੋਕ ਪਿੱਛੇ ਪੜ੍ਹਿਆ ਨਾ, ਤੂੰ ਚਾਉ ਸੱਜਣ ਮੈਡਿਆ, ਡੇਈ ਸਿਸ ਉਤਾਰ, ਨੈਣ ਮਹਿੰਜੇ ਤਰਸਦੇ ਕਦ ਪੱਸੀ ਦੀਦਾ। ਤੂੰ ਜੇ ਬੋਲ ਕੇ ਮੈਨੂੰ ਦੱਸ ਦੇ, ਤੂੰ ਚਾਉ, ਚਾਉ ਦਾ ਅਰਥ ਹੈ ਬੋਲੇ, ਅਰਾਧੇ, ਕੁਝ ਮੇਰੇ ਲਈ ਉਪਦੇਸ਼ ਦੇ, ਤੇ ਉਹਦੀ ਬਦੌਲਤ ਮੈਂ ਆਪਣਾ ਡੇਈ ਦੇ ਦਿਆਂ, ਸਿਸ ਉਤਾਰ, ਸਿਰ ਲਾ ਕੇ ਦੇ ਦਿਆਂ। ਨੈਣ ਮਹਿੰਜੇ ਤਰਸਦੇ, ਮੇਰੇ ਨੇਤਰ ਤਰਸਦੇ ਨੇ ਕਿਹਦੇ ਲਈ, ਤੇਰੇ ਦੀਦਾਰ ਲਈ, ਤੇਰੇ ਦਰਸ਼ਨਾਂ ਦੇ ਲਈ। ਇੱਕੋ ਇੱਕ ਆਸਾ ਹੈ, ਇੱਕੋ ਇੱਕ ਇੱਛਾ ਹੈ। ਅਸੀਂ ਰੋਜ਼ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਵਿੱਚ ਬਚਨ ਪੜ੍ਹਦੇ ਹਾਂ ਪੰਚਮ ਪਾਤਸ਼ਾਹ ਜੀ ਦਾ, ਉੱਥੇ ਵੀ ਦਤਾਰ ਜੀ ਕਿਰਪਾ ਕਰਦੇ ਨੇ। ਭਗਤਾਂ ਦੀ ਕੀ ਇੱਛਾ ਹੈ, ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਦਾਰੋ। ਕਾਂਖੀ, ਕਾਂਖੀ ਦਾ ਅਰਥ ਹੁੰਦਾ ਇੱਛਾ, ਕਾਮਨਾ। ਮੇਰੀ ਇਹੀ ਇੱਛਾ ਹੈ ਪਰਮਾਤਮਾ, ਜਿਹੜੇ ਤੇਰੇ ਦਰਸ਼ਨਾਂ ਦੇ ਭੁੱਖੇ ਨੇ ਨਾ, ਮੈਨੂੰ ਵੀ ਉਹਨਾਂ ਦੀ ਸੰਗਤ ਬਖਸ਼ ਦੇ, ਮੇਰੇ ਅੰਦਰ ਵੀ ਇਹ ਭੁੱਖ ਪੈਦਾ ਹੋ ਜਾਏ, ਮੈਂ ਵੀ ਤੇਰੇ ਦਰਸ਼ਨਾਂ ਦੀ ਤਾਂਘ ਰੱਖਾਂ। ਕਿਉਂਕਿ ਜਿਨ੍ਹਾਂ ਵਿੱਚ ਤਾਂਘ ਹੈ ਉਹ ਫਿਰ ਇਸ ਤਾਂਘ ਤੋਂ ਬਿਨਾਂ ਜਿਉਂਦੇ ਨਹੀਂ, ਇਹ ਤਾਂਘ ਕਿਸੇ ਹੋਰ ਯਤਨ ਨਾਲ ਮਰ ਵੀ ਨਹੀਂ ਸਕਦੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜਿਨ੍ਹਾਂ ਦੇ ਅੰਦਰ ਇਹ ਤਾਂਘ ਪੈਦਾ ਹੁੰਦੀ ਹੈ ਉਹਨਾਂ ਦੀ ਅਵਸਥਾ ਕੀ ਹੋ ਜਾਂਦੀ ਹੈ। ਪੰਚਮ ਪਾਤਸ਼ਾਹ ਜੀ ਨੇ ਤਾਂ ਬੜਾ ਦਰਸ਼ਨਾਂ ਤੇ ਉਪਦੇਸ਼ ਦਿੱਤਾ ਹੈ, ਕਿਉਂਕਿ ਉਹ ਆਪ ਇਸ ਪੀੜਾ ਵਿੱਚੋਂ, ਇਸ ਸਮੇਂ ਵਿੱਚੋਂ ਲੰਘੇ ਹਨ। ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤੋਂ ਦੂਰੀ ਬਣੀ ਨਾ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਜਾਣਾ ਪਿਆ, ਕੁਝ ਅਰਸਾ ਦਤਾਰ ਜੀ ਉੱਥੇ ਰਹੇ, ਤਾਂ ਉੱਥੇ ਰਹਿਣ ਕਰਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਨਾਲ ਦੂਰੀ ਬਣ ਗਏ। ਨਿਰੰਕਾਰ ਪਰਮਾਤਮਾ ਦਾ ਦਰਸ਼ਨ, ਅਸੀਂ ਕਹੀਏ ਵੀ ਪਰਮੇਸ਼ਵਰ ਦਾ ਦਰਸ਼ਨ ਕੀ ਹੈ, ਦਰਸ਼ਨ ਤਾਂ ਉਹਦਾ ਹੈ ਜਿਹਦਾ ਕੋਈ ਆਕਾਰ ਹੈ, ਜਿਹਦਾ ਕੋਈ ਸਵਰੂਪ ਹੈ, ਜਿਹਦਾ ਕੋਈ ਰੰਗ ਰੂਪ ਹੈ। ਜਦੋਂ ਪਰਮੇਸ਼ਵਰ ਨਿਰਾਕਾਰ ਹੈ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹ ਗੁਣ ਤੇ ਪ੍ਰਭ ਭਿੰਨ, ਉਹ ਤਾਂ ਤਿੰਨਾਂ ਗੁਣਾਂ ਤੋਂ ਹੀ ਭਿੰਨ ਹੈ, ਪਰ ਉਹਦੇ ਦਰਸ਼ਨਾਂ ਦਾ ਕੀ ਮਤਲਬ ਹੈ। ਕਿਉਂਕਿ ਜਦੋਂ ਵੀ ਦਰਸ਼ਨ ਦੀ ਗੱਲ ਆਉਂਦੀ ਹੈ, ਬਾਣੀ ਵਿੱਚ ਵੀ ਸਤਿਗੁਰਾਂ ਨੇ ਜ਼ਿਕਰ ਕੀਤਾ ਹੈ, ਦਰਸ਼ਨ ਇੱਕ ਤਾਂ ਆਕਾਰ ਦਾ ਹੈ, ਦਰਸ਼ਨ ਨੇਤਰਾਂ ਨਾਲ ਕੀਤਾ ਜਾਂਦਾ ਹੈ, ਦਰਸ਼ਨ ਕਿਸੇ ਆਕਾਰ ਨੂੰ, ਸਵਰੂਪ ਨੂੰ ਵੇਖਦਾ ਹੈ,
ਪਰ ਇੱਕ ਦਰਸ਼ਨ ਜਿਹੜਾ ਹੈ ਉਹ ਆਕਾਰ ਦਾ ਨਹੀਂ, ਰੂਪ ਦਾ ਨਹੀਂ, ਉਹ ਦਰਸ਼ਨ ਦਾ ਭਾਵ ਹੈ ਕਿ ਅੰਤਰ ਆਤਮਾ ਉਹਦੇ ਅਨੁਭਵ ਵਿੱਚ, ਉਹਦੇ ਪ੍ਰੇਮ ਵਿੱਚ ਹੀ ਗੁੱਟ ਹੋ ਜਾਣਾ। ਅਸਲ ਦਰਸ਼ਨ ਉਹ ਹੈ, ਆਕਾਰ ਤੋਂ ਸ਼ੁਰੂ ਹੁੰਦਾ ਹੈ ਹਰ ਕੰਮ। ਪਰਮੇਸ਼ਵਰ ਪਰਮਾਤਮਾ ਦੇ ਦਰਸ਼ਨਾਂ ਤੱਕ ਜੇ ਜਾਣਾ, ਦਰਸ਼ਨਾਂ ਦੀ ਸਫਲਤਾ ਕਹਿ ਲਈਏ, ਸਫਰ ਜਿਹੜਾ ਹੈ ਉਹ ਆਕਾਰ ਤੋਂ ਹੀ ਸ਼ੁਰੂ ਹੋਏਗਾ। ਹਰ ਭਗਤ ਆਕਾਰ ਤੋਂ ਤੁਰਿਆ ਤੇ ਨਿਰਾਕਾਰ ਤੱਕ ਪਹੁੰਚਿਆ। ਨਿਰਾਕਾਰ ਤੇ ਪਹੁੰਚ ਕੇ ਉਹਦੇ ਦਰਸ਼ਨ ਜਿਹੜੇ ਨੇ ਸੰਪੰਨ ਹੁੰਦੇ ਨੇ, ਉਹਦੀ ਭਗਤੀ ਪੂਰਨ ਹੁੰਦੀ ਹੈ, ਉਹਦੀ ਆਰਾਧਨਾ ਪੂਰੀ ਹੁੰਦੀ ਹੈ, ਉਹਨੂੰ ਉਹ ਦਰਸ਼ਨ ਦਿਸ ਜਾਂਦੇ ਨੇ ਜਿਹੜਾ ਹੁਣ ਸਾਰਿਆਂ ਥਾਵਾਂ ਤੇ ਰਮਿਆ ਹੁੰਦਾ ਹੈ। ਪਰ ਆਰੰਭ ਉਹਦਾ ਵੀ ਕਿਸੇ ਆਕਾਰ ਤੋਂ, ਕਿਸੇ ਮੰਤਰ ਤੋਂ, ਕਿਸੇ ਕਰਮ ਤੋਂ, ਕਿਸੇ ਧਰਮ ਤੋਂ ਚੱਲਿਆ ਹੈ। ਪਰ ਉਹ ਇਸ ਸੱਚੇ ਹਿਰਦੇ ਨਾਲ, ਸੁੱਚੇ ਹਿਰਦੇ ਨਾਲ ਤੁਰਦਾ ਹੈ, ਸੱਚੀ ਨੀਅਤ ਨਾਲ ਤੁਰਦਾ ਹੈ ਕਿ ਉਹਦਾ ਉਹ ਮਾਰਗ ਉਹਨੂੰ ਉਸ ਥਾਂ ਤੇ ਲੈ ਜਾਂਦਾ ਹੈ ਕਿ ਫਿਰ ਉਹ ਪਰਮਾਤਮਾ ਨੂੰ ਹਰ ਥਾਂ ਤੇ ਰਮਿਆ ਹੋਇਆ ਉਹ ਨਿਰਾਕਾਰ ਦੇ ਦਰਸ਼ਨਾਂ ਤੱਕ ਪਹੁੰਚ ਜਾਂਦਾ। ਫਿਰ ਉਹਨੂੰ ਹਰ ਇੱਕ ਜੀ ਅੰਦਰ ਉਸ ਪਰਮਾਤਮਾ ਦੇ ਦੀਦਾਰ ਹੁੰਦੇ। ਅਸੀਂ ਗੁਰੂ ਨਾਨਕ ਦੇਵ ਜੀ ਦੇ ਵਚਨ ਪੜ੍ਹਦੇ ਹਾਂ, ਧਨਾਸਰੀ ਰਾਗ ਵਿੱਚ ਆਰਤੀ ਦਾ ਕੀਰਤਨ ਆਪਾਂ ਸੁਣਦੇ ਹਾਂ, ਆਰਤੀ ਦਾ ਉਹ ਸ਼ਬਦ ਹੈ, ਉਹਦੇ ਵਿੱਚ ਗੁਰੂ ਸਾਹਿਬ ਨੇ ਨਿਰਾਕਾਰ ਦੇ ਦਰਸ਼ਨ ਤੇ ਆਕਾਰ ਦੇ ਦਰਸ਼ਨਾਂ ਦੀ ਗੱਲ ਹੀ ਕੀਤੀ ਹੈ ਨਾ, ਕਿ ਜਦੋਂ ਪਹਿਲਾਂ ਪਰਮਾਤਮਾ ਪਰਮੇਸ਼ਵਰ ਦੀ ਭਗਤੀ ਵੱਲ ਕੋਈ ਭਗਤ, ਕੋਈ ਜਿਗਿਆਸੂ, ਕੋਈ ਸਾਧਕ ਤੁਰਦਾ ਹੈ, ਉਹ ਕਿਸੇ ਇੱਕ ਰੂਪ ਵਿੱਚ, ਸਰੂਪ ਵਿੱਚ, ਆਕਾਰ ਵਿੱਚ, ਨਾਮ ਵਿੱਚ ਜੁੜਦਾ ਹੈ, ਉਹ ਇੰਨੀ ਕੁ ਪ੍ਰੀਤ ਪਾਉਂਦਾ ਹੈ, ਇੰਨਾ ਕੁ ਜੁੜ ਜਾਂਦਾ ਹੈ, ਲਗਾਵ ਕਰਦਾ ਹੈ ਕਿ ਉਹ ਸਰੂਪ ਉਹਦੇ ਅੰਦਰ ਰਮ ਜਾਂਦਾ ਹੈ, ਉਹਦੇ ਹਿਰਦੇ ਵਿੱਚ ਘਰ ਘਰ ਜਾਂਦਾ ਹੈ। ਫਿਰ ਐਸਾ ਅੰਦਰੋਂ ਉਛਾਲਾ ਪ੍ਰਗਟ ਹੁੰਦਾ ਹੈ, ਐਸੀ ਉਹਦੀ ਪਰਮਾਤਮਾ ਦੇ ਨਾਲ, ਪਰਮੇਸ਼ਵਰ ਨਾਲ, ਆਪਣੇ ਇਸ਼ਟ ਨਾਲ ਪ੍ਰੀਤ ਬਣਦੀ ਹੈ ਕਿ ਉਹ ਪ੍ਰੇਮ ਇੱਕ ਵੱਡਾ ਉਛਾਲ ਬਣ ਜਾਂਦਾ ਹੈ ਤੇ ਹਰ ਥਾਂ ਤੇ ਉਹਨੂੰ ਉਹਦੇ ਦਰਸ਼ਨ ਹੁੰਦੇ, ਉਹ ਹਰ ਥਾਂ ਤੇ ਉਹਦੇ ਦਰਸ਼ਨਾਂ ਨਾਲ ਹੀ ਜੁੜਦਾ ਹੈ। ਆਪਣੇ ਇਸ਼ਟ ਦੇ ਵਿੱਚੋਂ ਹੀ ਉਹ ਪਰਮੇਸ਼ਵਰ ਪਰਮਾਤਮਾ ਦੇ ਦੀਦਾਰ ਕਰਦਾ ਹੈ, ਪਰਮਾਤਮਾ ਬਾਬਤ ਉਹਨੂੰ ਪਤਾ ਲੱਗਦਾ ਹੈ। ਇਸ਼ਟ ਇੱਕ ਹੀ ਹੁੰਦਾ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜੀਵਨ ਅਸੀਂ ਪੜ੍ਹਦੇ ਹਾਂ, ਦਸਮ ਪਾਤਸ਼ਾਹ ਜੀ ਦਾ ਜੀਵਨ ਪੜ੍ਹਦੇ ਹਾਂ ਕਿ ਜਦੋਂ ਦਸਮ ਪਾਤਸ਼ਾਹ ਜੀ ਪਟਨਾ ਸਾਹਿਬ ਦੀ ਧਰਤੀ ਤੇ ਬਾਲ ਉਮਰ ਵਿੱਚ ਸਨ ਤੇ ਉੱਥੇ ਇੱਕ ਪੰਡਿਤ ਦਾ ਜ਼ਿਕਰ ਆਇਆ, ਪੰਡਿਤ ਸ਼ਿਵ ਦੱਤ, ਜੋ ਰਾਮ ਜੀ ਦਾ ਉਪਾਸ਼ਕ ਸੀ, ਉਹਦੇ ਦਰਸ਼ਨਾਂ ਦੀ ਤਾਂਘ ਸੀ ਉਹਨੂੰ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਜੀ ਜਦੋਂ ਨਦੀ ਦੇ ਵਿੱਚ ਖੇਡਦੇ ਸਨ, ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਗੰਗਾ ਦੇ ਕਿਨਾਰੇ ਸਾਥੀਆਂ ਸਮੇਤ ਖੇਡਦੇ ਹੁੰਦੇ ਸਨ ਤੇ ਸ਼ਿਵ ਦੱਤ ਉਸੇ ਗੰਗਾ ਦੇ ਕਿਨਾਰੇ ਆਪਣੀ ਭਗਤੀ ਕਰਦਾ ਸੀ, ਰਾਮ ਜੀ ਦੀ ਭਗਤੀ ਵਿੱਚ ਜੁੜਦਾ ਸੀ। ਅੱਜ ਵੀ ਉੱਥੇ ਉਸੇ ਤਰ੍ਹਾਂ ਮੰਦਰ ਬਣਿਆ ਹੋਇਆ, ਉਸੇ ਤਰ੍ਹਾਂ ਗੁਰੂਦੁਆਰਾ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਯਾਦ ਵਿੱਚ ਪਟਨਾ ਸਾਹਿਬ ਦੀ ਧਰਤੀ ਤੇ ਬਣਿਆ ਹੋਇਆ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦੀਦਾਰ ਕਰਦਿਆਂ ਸ਼ਿਵ ਦੱਤ ਦੇ ਮਨ ਵਿੱਚ ਇਹੀ ਆਉਂਦਾ ਹੁੰਦਾ ਸੀ ਵੀ ਜੇ ਇਹ ਪਰ ਉਪਕਾਰੀ ਮਹਾਨ ਆਤਮਾਵਾਂ ਨੇ, ਜੇ ਉਸ ਅਕਾਲ ਪੁਰਖ ਦੇ ਭੇਜੇ ਹੋਏ ਨੇ ਤੇ ਮੈਨੂੰ ਮੇਰੇ ਇਸ਼ਟ ਦੇ ਰੂਪ ਵਿੱਚ ਦਰਸ਼ਨ ਦੇ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚੋਂ ਉਹਨੂੰ ਝਲਕਾਰਾ ਮਿਲਦਾ ਸੀ ਆਪਣੇ ਇਸ਼ਟ ਦਾ। ਇਹਦਾ ਭਾਵ ਕੀ ਹੈ ਕਿ ਜਦੋਂ ਸਾਧਕ ਦੀ ਸਾਧਨਾ ਸੰਪੰਨ ਹੋ ਜਾਂਦੀ ਹੈ, ਜਦੋਂ ਸਾਧਕ ਦੀ ਭਗਤੀ ਸੰਪੰਨ ਹੋ ਜਾਂਦੀ ਹੈ, ਫਿਰ ਉਹਦੇ ਅੰਦਰ ਦਾ ਜੋ ਵਲਵਲਾ ਹੁੰਦਾ, ਉਹਦੇ ਅੰਦਰ ਦੀ ਜੋ ਭਾਵਨਾ ਹੁੰਦੀ ਹੈ, ਇਸ਼ਟ ਦਾ ਪਿਆਰ, ਇਸ਼ਟ ਦਾ ਦੀਦਾਰ, ਉਹ ਫਿਰ ਜਿਸ ਪਾਸੇ ਵੀ ਨਜ਼ਰ ਮਾਰਦਾ ਹੈ ਉਹਨੂੰ ਉਹੀ ਨਜ਼ਰ ਹੀ ਆਉਂਦਾ, ਉਹੀ ਦਿਸਦਾ ਹੈ। ਨਿਰਾਕਾਰ ਤੱਕ ਪਹੁੰਚਦਾ ਹੈ ਆਕਾਰ ਤੋਂ ਸ਼ੁਰੂ ਹੋ ਕੇ। ਅਸੀਂ ਆਰਤੀ ਵਿੱਚ ਉਹ ਸ਼ਬਦ ਰੋਜ਼ ਪੜ੍ਹਦੇ ਹਾਂ, ਗੁਰੂ ਸਾਹਿਬ ਸੱਚੇ ਪਾਤਸ਼ਾਹ। ਹਾਲਾਂਕਿ ਅਸੀਂ ਕਹਿੰਦੇ ਹਾਂ ਵੀ ਸਤਿਗੁਰਾਂ ਨੇ ਆਕਾਰ ਦੀ ਪੂਜਾ ਨਹੀਂ ਦੱਸੀ, ਸਿੱਖ ਆਕਾਰ ਦਾ ਪੁਜਾਰੀ ਨਹੀਂ, ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਦੋਂ ਆਪਾਂ ਬਾਣੀ, ਆਕਾਰ ਦਾ ਅਰਥ ਹੈ ਸਰਗੁਣ ਤੇ ਨਿਰਗੁਣ। ਸੰਸਾਰ ਅੰਦਰ ਦੋ ਤਰ੍ਹਾਂ ਦੇ ਭਗਤੀ ਨੇ, ਜਾਂ ਸਰਗੁਣ ਦੀ ਉਪਾਸਨਾ ਕਰਨ ਵਾਲੇ ਨੇ ਜਾਂ ਨਿਰਗੁਣ ਦੀ ਉਪਾਸਨਾ ਕਰਨ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਏਡੀ ਸੋਹਣੀ ਕਿਰਪਾ ਕੀਤੀ ਵੀ ਆਰੰਭ ਹੀ ਸਰਗੁਣ ਤੋਂ ਹੁੰਦਾ ਹੈ, ਨਿਰਗੁਣ ਤੱਕ ਜਾ ਕੇ ਅੰਤ ਹੁੰਦਾ ਹੈ, ਆਰੰਭ ਤਾਂ ਸਰਗੁਣ ਤੋਂ ਹੈ। ਗੁਰੂ ਸਾਹਿਬ ਸਰਗੁਣ ਦੀ ਉਪਾਸਨਾ ਤੋਂ ਕਦੀ ਵੀ ਦਤਾਰ ਪਿਤਾ ਮਹਾਰਾਜ ਨੇ ਨਹੀਂ ਕਿਹਾ ਵੀ ਸਰਗੁਣ ਦੀ ਉਪਾਸਨਾ ਨਾ ਕਰੀ, ਪਰ ਹੋਵੇ ਪਰਮੇਸ਼ਵਰ ਸਰੂਪ। ਸਰਗੁਣ ਦਾ ਮਤਲਬ ਇਹ ਨਹੀਂ ਵੀ ਇੱਕ ਸ਼ਕਤੀ ਨੂੰ
ਕਿਸੇ ਇੱਕ ਦੇਵੀ ਨੂੰ, ਕਿਸੇ ਇੱਕ ਦੇਵਤੇ ਨੂੰ ਉਸ ਭਾਵਨਾ ਨਾਲ ਧਿਆਉਣਾ, ਕਿਸੇ ਡਰ ਭੈ ਕਰਕੇ ਤੇ ਉਹਦੇ ਤੋਂ ਵਰ ਸ਼ਰਾਬ ਦੀ ਮੰਗ ਕਰਕੇ ਉਹਦੇ ਨਾਲ ਜੁੜੇ ਰਹਿਣਾ। ਭਗਤੀ ਦਾ ਅਰਥ ਕੋਈ ਲਾਲਸਾ ਨਹੀਂ, ਭਗਤੀ ਦਾ ਅਰਥ ਕੋਈ ਭੁੱਖ ਨਹੀਂ, ਭਗਤੀ ਦਾ ਅਰਥ ਹੈ ਸਿਰਫ ਇੱਕੋ ਤਾਂਗ ਕਿ ਉਹਦੇ ਦੀਦਾਰ, ਉਹਦੇ ਦਰਸ਼ਨ ਹੋ ਜਾਣ, ਸੱਚ ਦੇ ਨਾਲ, ਹੱਕ ਦੇ ਨਾਲ ਮੈਂ ਜੁੜ ਜਾ। ਉਸ ਸਰਗੁਣ ਦੀ ਉਪਾਸਨਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਰਸਾਈ ਹੈ। ਹਾਂ, ਜਿੱਥੇ ਸਰਗੁਣ ਦੀ ਉਪਾਸਨਾ ਕਰਦਿਆਂ ਬੰਦਿਆਂ ਵਿੱਚ ਖੜੋਤਾਂ ਆ ਗਈਆਂ, ਕਮੀਆਂ ਆ ਗਈਆਂ, ਸਰਗੁਣ ਦੀ ਉਪਾਸਨਾ ਨੂੰ ਉਸ ਢੰਗ ਨਾਲ ਨਹੀਂ ਕੀਤਾ ਜਿਸ ਢੰਗ ਨਾਲ ਕਰਨਾ ਚਾਹੀਦਾ ਸੀ, ਫਿਰ ਗੁਰੂ ਸਾਹਿਬ ਨੇ ਉਹਨਾਂ ਨੂੰ ਇਹ ਬਚਨ ਕਹੇ ਵੀ ਨਹੀਂ, ਇਹ ਤੁਹਾਡੀ ਭਗਤੀ ਪਰਵਾਰ ਨਹੀਂ। ਇੱਕ ਥਾਂ ਤੇ ਰੱਬ ਨੂੰ ਮੰਨ ਲਿਆ, ਇੱਕ ਥਾਂ ਤੇ ਪਰਮਾਤਮਾ ਨੂੰ ਖਿਲਾਰ ਲਿਆ, ਇੱਕ ਰੂਪ ਚ ਹੀ ਬੰਨ ਲਿਆ। ਜੇ ਅਸੀਂ ਕਿਸੇ ਇੱਕ ਰੂਪ ਨੂੰ ਮੰਨ ਕੇ ਤੁਰ ਰਹੇ ਹਾਂ ਤੇ ਜਿਸ ਦਿਨ ਰੂਪ ਸਾਰੇ ਪਾਸੇ ਨਜ਼ਰੀ ਆਉਂਦਾ ਫਿਰ ਭਗਤੀ ਪ੍ਰਵਾਨ ਹੈ ਸਰਗੁਣ ਵਾਲੀ। ਪਰ ਜੇ ਸਰਗੁਣ ਦੀ ਉਪਾਸਨਾ ਕਰਦਿਆਂ ਬੰਦਾ ਕਹੇ ਵੀ ਜਿਸ ਗੁਣ ਦੀ, ਜਿਸ ਰੂਪ ਦੀ ਮੈਂ ਆਰਾਧਨਾ ਕਰ ਰਿਹਾ ਇਹ ਹੀ ਪ੍ਰਵਾਨ ਹੈ, ਬਾਕੀ ਸਾਰੇ ਝੂਠੇ ਨੇ, ਬਾਕੀ ਸਾਰੇ ਵਿਅਰਥ ਨੇ, ਉਹਨਾਂ ਨਾਲ ਝਗੜਾ ਪਾ ਲੈਣਾ, ਉਹਨਾਂ ਨਾਲ ਈਰਖਾ ਕਰ ਲੈਣੀ, ਇਹਦਾ ਮਤਲਬ ਹੈ ਉਹ ਸਰਗੁਣ ਦਾ ਵੀ ਉਪਾਸਕ ਨਹੀਂ। ਅੱਜ ਸਰਗੁਣ ਦੀ ਭਗਤੀ ਵਿੱਚ ਸਭ ਤੋਂ ਵੱਡੀ ਖੜੋਤ, ਸਭ ਤੋਂ ਵੱਡੀ ਚੂਕ ਇਹੀ ਹੈ ਕਿ ਮਨੁੱਖ, ਭਗਤ, ਸਾਧਕ ਜਿਸ ਵੀ ਸਰਗੁਣ ਰੂਪ ਨਾਲ ਜੁੜਿਆ ਉਹ ਦੂਜੇ ਨੂੰ ਮਾਨਤਾ ਹੀ ਨਹੀਂ ਦਿੰਦਾ, ਉਹ ਦੂਜੇ ਨੂੰ ਰੱਦ ਕਰ ਦਿੰਦਾ, ਉਹ ਦੂਜੇ ਨੂੰ ਮੰਨਦਾ ਹੀ ਨਹੀਂ ਜਾਂ ਉਹਦੀ ਬੇਅਦਬੀ ਕਰ ਦਿੰਦਾ, ਉਹਦਾ ਉਪਹਾਸ ਉਡਾਉਂਦਾ, ਜਿਸ ਕਰਕੇ ਆਪ ਵੀ ਸੱਚਾ ਸਾਧਕ ਨਹੀਂ ਹੋ ਸਕਦਾ। ਸੱਚਾ ਸਾਧਕ ਤਾਂ ਜਿਸ ਰਾਹ ਤੇ ਆਪ ਤੁਰਦਾ ਹੈ ਤੇ ਦੂਜੇ ਨੂੰ ਵੀ ਕਹਿੰਦਾ ਵੀ ਤੈਨੂੰ ਵੀ ਤੇਰਾ ਮੁਬਾਰਕ ਹੋਵੇ, ਮੈਨੂੰ ਮੇਰਾ ਮੁਬਾਰਕ ਹੈ। ਜਿਵੇਂ ਦਸਵੇਂ ਪਾਤਸ਼ਾਹ ਜੀ ਨੇ ਬਹਾਦਰ ਸ਼ਾਹ ਦੀ ਸਭਾ ਵਿੱਚ ਆਖਿਆ ਸੀ ਨਾ ਕਿ ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ, ਕਿ ਰਾਹ ਨੇ ਤੂੰ ਆਪਣੇ ਤੇ ਚੱਲ ਪ੍ਰਵਾਨ ਹੈ, ਜੇ ਤੈਨੂੰ ਰੱਬ ਮਿਲਦਾ ਸਾਨੂੰ ਆਪਣਾ ਪ੍ਰਵਾਨ ਹੈ, ਜੇ ਸਾਨੂੰ ਪਰਮਾਤਮਾ ਮਿਲਦਾ। ਸੋ ਸਰਗੁਣ ਤੇ ਨਿਰਗੁਣ ਦੀ ਉਪਾਸਨਾ ਨਾਲ ਜੁੜ ਕੇ ਮਨੁੱਖ ਜੇ ਆਪਣੀ ਮੰਜ਼ਿਲ ਤੇ ਪਹੁੰਚਦਾ ਉਹਦਾ ਉਹ ਦੀਦਾਰ ਉਹਨੂੰ ਪ੍ਰਾਪਤ ਹੁੰਦੇ ਨੇ, ਫਿਰ ਉਹਦੀ ਭਗਤੀ ਪ੍ਰਵਾਨ ਹੈ ਤੇ ਭਗਤ ਦੀ ਸਿਰਫ ਇੱਛਾ ਹੀ ਇਹ ਹੋਵੇ ਕਿ ਹੇ ਵਾਹਿਗੁਰੂ ਉਮਕੇ ਉਹੀ ਉਹ ਮਿਲਣ ਪ੍ਰਭ ਤਾਈ। ਉਮਕੇ ਉਹਦਾ ਅਰਥ ਹੈ ਉਛਾਲਾ ਖਾਵੇ, ਮਨ ਅੰਦਰ ਉਛਾਲਾ ਹੀ ਇੱਕ ਉੱਠੇ। ਕਾਹਦਾ ਉਛਾਲਾ? ਕਿ ਮੈਂ ਦੇਖਤ ਚਰਉ, ਕਿ ਮੈਂ ਦੇਖਣ ਜਾਵਾਂ ਉਸ ਪਾਸੇ ਨੂੰ, ਆਪਣਾ ਮਨ ਲੈ ਕੇ ਜਾਵਾਂ ਆਪਣੇ ਪ੍ਰੀਤਮ ਨੂੰ, ਆਪਣੇ ਪਿਆਰੇ ਨੂੰ, ਆਪਣੇ ਸਾਈ ਨੂੰ ਵੇਖਣ ਦੇ ਲਈ। ਉਮਕਿਓ ਹੀ ਉਹ ਮਿਲਣ ਪ੍ਰਭ ਤਾਈ, ਪਰਮਾਤਮਾ ਦੇ ਮਿਲਣ ਵਾਸਤੇ, ਮਿਲਾਪ ਵਾਸਤੇ। ਸਤਿਗੁਰੂ ਦਤਾਰ ਪਿਤਾ ਮਹਾਰਾਜ ਪੰਚਮ ਪਾਤਸ਼ਾਹ ਜੀ ਨੇ ਬੜੀ ਰਹਿਮਤ ਕੀਤੀ, ਹੇ ਵਾਹਿਗੁਰੂ ਮੇਰਾ ਮਨ ਤਾਂ ਇਸ ਤਰ੍ਹਾਂ ਤੇਰੇ ਤਾਂ ਤੇਰੇ ਦਰਸ਼ਨਾਂ ਦੀ ਤਾਂਗ ਲਈ ਲੋਚਦਾ ਹੈ, ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਿਪਤਾ ਹੈ, ਜੋ ਤਿਖਾਵੰਤ ਬਿਨ ਨੀਰ, ਮੇਰਾ ਮਨ ਪ੍ਰੇਮ ਲੱਗੋ ਹਰ ਤੀ, ਹਮਰੀ ਬੇਦਨ ਹਰ ਪ੍ਰਭ ਜਾਣੈ। ਹੇ ਵਾਹਿਗੁਰੂ ਮੇਰੀ ਬੇਦਨ ਨੂੰ, ਬੇਦਨ ਦਾ ਅਰਥ ਹੈ ਅਵਸਥਾ, ਅੰਦਰ ਦੀ ਪੀੜ, ਅੰਦਰ ਦਾ ਵਿਛੋੜੇ ਦਾ ਸੱਲ ਜਿਹੜਾ ਵੱਜਣ ਡਿਆ, ਤੂੰ ਹੀ ਜਾਣਦਾ ਹੈ, ਹੋਰ ਕੋਈ ਮੇਰੀ ਇਸ ਬੇਦਨ ਨੂੰ, ਇਸ ਪੀੜਾ ਨੂੰ ਕੋਈ ਜਾਣਦਾ ਹੀ ਨਹੀਂ, ਮੈਨੂੰ ਸਿਰਫ ਤੇਰੇ ਤਾਂ ਦੀਦਾਰ ਦੀ ਭੁੱਖ ਹੈ, ਹੋਰ ਕੋਈ ਭੁੱਖ ਨਹੀਂ, ਬਾਕੀ ਸਾਰੀਆਂ ਭੁੱਖਾਂ ਮਿਟ ਚੁੱਕੀਆਂ ਨੇ, ਖਤਮ ਹੋ ਚੁੱਕੀਆਂ ਨੇ, ਇੱਕ ਹੀ ਭੁੱਖ ਹੈ ਤੇਰੇ ਦੀਦਾਰ ਦੀ, ਤੇਰੇ ਦਰਸ਼ਨਾਂ ਦੀ, ਤੇਰੇ ਸਵਰੂਪ ਨੂੰ ਦੇਖਣ ਦੀ। ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਇਹਦੇ ਲਈ ਫਿਰ ਭਗਤ ਹਰ ਕੀਮਤ ਅਦਾ ਕਰਦਾ, ਹਰ ਕੀਮਤ ਅਦਾ ਕਰਦਾ। ਹੁਣੇ ਆਪ ਜੀ ਭਗਤ ਰਵਿਦਾਸ ਜੀ ਦਾ ਬਚਨ ਸ਼ਬਦ ਕੀਰਤਨ ਰੂਪ ਵਿੱਚ ਸੁਣ ਰਹੇ ਸੋ, ਉਹਦੇ ਵਿੱਚ ਵੀ ਕੀ ਭਗਤ ਨੇ ਕੀ ਮੰਗ ਕੀਤੀ ਹੈ? ਦਰਸ਼ਨਾਂ ਦੀ। ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ, ਇੱਕ ਛਿਨ ਦੇ ਦਰਸ਼ਨ। ਬਹੁਤ ਜਨਮ ਵਿਛਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਦਰਸ਼ਨਾਂ ਦੀ ਗੱਲ ਭਗਤ ਕਬੀਰ ਜੀ ਨੇ ਦਰਸ਼ਨਾਂ ਦੀ ਗੱਲ ਕੀਤੀ। ਪੰਥ ਨਿਹਾਰੈ ਕਾਮਨੀ, ਲੋਚਨ ਭਰੀ ਲੇ ਉਸਾਸਾ, ਔਰ ਨਾ ਭਿੱਜੈ ਪਗ ਨਾ ਖਿੱਸੈ, ਹਰ ਦਰਸ਼ਨ ਕੀ ਆਸਾ। ਦਰਸ਼ਨਾਂ ਦੀ ਗੱਲ। ਤੇ ਭਗਤ ਫਰੀਦ, ਬਾਬਾ ਫਰੀਦ ਜੀ ਨੇ ਕਿੰਨਾ ਲੰਮਾ ਸਵਰ ਕੀਤਾ, ਕਿੰਨੀ ਲੰਮੀ ਉਡੀਕ ਹੈ ਭਗਤ ਦੀ, ਉਡੀਕ ਕਿੰਨੀ ਲੰਮੀ ਹੋ ਸਕਦੀ ਹੈ? ਬਾਬਾ ਜੀ ਕਹਿੰਦੇ ਹੇ ਵਾਹਿਗੁਰੂ ਹੁਣ ਤਾਂ ਸਰੀਰ ਵੀ ਸਾਥ ਦੇਣਾ ਛੱਡ ਗਿਆ, ਨਾ ਪੈਰ ਚੱਲਣ ਦੀ ਸਮਰੱਥਾ ਵਿੱਚ ਨੇ, ਨਾ ਹੱਥ ਕੋਈ ਕੰਮ ਕਰਨ ਦੀ ਸਮਰੱਥਾ ਵਿੱਚ ਨੇ, ਅੱਖਾਂ ਜਿਹੜੀਆਂ ਨੇ ਉਹ ਵੀ ਬੰਦ ਹੋ ਰਹੀਆਂ ਨੇ, ਕੰਨ ਜਿਹੜੇ ਨੇ ਉਹਨਾਂ ਦੀ ਸ਼ਕਤੀ ਵੀ ਜਾ ਰਹੀ ਹੈ, ਪਰ ਹੇ ਪਰਮਾਤਮਾ ਮੇਰੇ ਅੰਦਰ ਅਜੇ ਵੀ ਜੇ ਕੋਈ ਤਾਂਗ ਹੈਗੀ ਹੈ ਉਹ ਤੇਰੇ ਦੀਦਾਰ ਦੀ ਤਾਂਗ ਅਜੇ ਵੀ ਬਣੀ ਹੋਈ ਹੈ,
कागा कुरंग टंडोलिया सगला खाया मास ए दोए नैना मत छूहो पिर देखन की आस। पिर नू वाहिगुरु नू परमात्मा नू देखन दी आस सब तो वड्डी।

ਉਡੀਕ ਵਿੱਚ ਮਨੁੱਖ ਧੀਰਜ ਸਬਰ ਸੰਤੋਖ ਰੱਖ ਕੇ ਤੁਰਦਾ ਰਹੇ ਤਾਂ ਇੱਕ ਦਿਨ ਉਹਦੀ ਇਹ ਤਾਂਗ ਪੂਰਨ ਹੁੰਦੀ ਹੈ ਜੋ ਪੰਚਮ ਪਾਤਸ਼ਾਹ ਨੇ ਆਪਣੇ ਪਿੰਡੇ ਤੇ ਹੰਡਾਈ। ਲਾਹੌਰ ਬੈਠਿਆਂ ਕਿੰਨੀ ਤਾਂਗ ਰੱਖੀ, ਬੇਬਲ ਹੋ ਜਾਣਾ, ਨੇਤਰਾਂ ਚੋਂ ਜਲ ਵਗਣਾ, ਕਈ ਕਈ ਦਿਨ ਸਤਿਗੁਰੂ ਦਤਾਰ ਪਿਤਾ ਮਹਾਰਾਜ ਨੇ ਚੌਂਕੜਾ ਮਾਰ ਕੇ ਬੈਠੇ ਰਹਿਣਾ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਨੂੰ ਯਾਦ ਕਰਦੇ ਰਹਿਣਾ ਤਾਂਗ। ਹੁਣ ਦੇਖੀਏ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਕਿੰਨੀ ਕੁ ਦੂਰ ਹੈ। ਅੱਜ ਤਾਂ ਦੋ ਦੇਸ਼ ਬਣ ਗਏ ਨੇ ਨਾ, ਪਰ ਉਸ ਸਮੇਂ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਦੀ ਦੂਰੀ ਤਾਂ ਕੁਝ ਮੀਲਾਂ ਦੀ ਹੈ, ਕੁਝ ਮੀਲਾਂ ਦੀ। ਪਰ ਵੇਖੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਥਾਂ ਤੇ ਬੈਠੇ ਹੋਏ ਵੀ ਕਿਵੇਂ ਤਾਂਗਦੇ ਨੇ, ਕਿਉਂਕਿ ਹੁਕਮ ਸੀ ਕਿ ਜਿੰਨਾ ਚਿਰ ਬੁਲਾਈਏ ਨਾ ਉਨਾ ਚਿਰ ਆਉਣਾ ਨਹੀਂ। ਉੱਥੇ ਬੈਠਿਆਂ ਵੀ ਤਾਂਗ ਵਿੱਚ ਬੇਬਲਤਾ ਵਿੱਚ ਆਪਣੇ ਆਪ ਨੂੰ ਰੱਖਿਆ ਹੋਇਆ ਤੇ ਜਦੋਂ ਸਮਾਂ ਆਇਆ ਮਿਲਾਪ ਦਾ, ਜਦੋਂ ਸਮਾਂ ਆਇਆ ਦਰਸ਼ਨਾਂ ਦਾ, ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਆਪ ਸਕਦੇ ਨੇ, ਸੱਦਦੇ ਨੇ, ਬੁਲਾਵਾ ਭੇਜਦੇ ਨੇ, ਉਦੋਂ ਫਿਰ ਦੀਦਾਰ ਕਰਦੇ ਨੇ ਤੇ ਆਪਣੇ ਸਾਰੇ ਵਿਛੋੜੇ ਦੇ ਦੁੱਖ ਨੂੰ ਭੁੱਲ ਜਾਂਦੇ ਨੇ। ਉਹ ਅਨੁਭਵ, ਉਹ ਆਨੰਦ ਜੋ ਮਿਲਦਾ ਹੈ, ਫਿਰ ਕਹਿੰਦੇ ਭਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਅਵਿਨਾਸੀ ਘਰ ਮਹਿ ਪਾਇਆ, ਸੇਵ ਕਰੀ ਪਲ ਚਸਾ ਨਾ ਵਿਸੜਾ। ਕਹਿੰਦੇ ਹੁਣ ਮੈਂ ਇੰਨੀ ਸੇਵ ਕਰਾਂ, ਪਲ ਚਸਾ ਭਾਵ ਕਿ ਥੋੜੇ ਤੋਂ ਥੋੜਾ ਸਮਾਂ ਵੀ, ਨਿੱਕੇ ਤੋਂ ਨਿੱਕੇ ਸਮੇਂ ਵਿੱਚ ਵੀ ਵਾਹਿਗੁਰੂ ਮੇਰੇ ਤੋਂ ਵਿਛੜੇ ਨਾ, ਮੈਂ ਉਹਦੇ ਇੰਨੀ ਸੇਵਾ ਕਰਾਂ, ਇੰਨੀ ਭਾਵਨਾ ਨਾਲ ਜੁੜੇ ਰਵਾਂ, ਕਿਉਂਕਿ ਮੈਨੂੰ ਵਿਛੋੜੇ ਵਿੱਚੋਂ ਪਤਾ ਲੱਗ ਗਿਆ ਵੀ ਵਿਛੋੜਾ ਕਿੱਡਾ ਦੁਖੀ ਕਰਦਾ, ਕਿੰਨਾ ਡਾਢਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੇ ਕਵਿਤਾ ਵਿੱਚ ਜ਼ਿਕਰ ਕੀਤਾ ਕਿ ਸੰਸਾਰ ਵਿੱਚ ਬਹੁਤ ਦਰਦ ਦੇਣ ਵਾਲੀਆਂ ਚੀਜ਼ਾਂ ਹੁੰਦੀਆਂ, ਪੀੜਾ ਦੇਣ ਵਾਲੀਆਂ। ਕਹਿੰਦੇ ਸਰਪ ਲੜ ਜੇ, ਫੂਹਾ ਲੜ ਜੇ, ਨਾਗ ਲੜ ਜੇ, ਇਹ ਕਿੰਨਾ ਦਰਦ ਹੈ, ਜ਼ਹਿਰ ਚੜ੍ਹਦਾ, ਵਿਸ ਚੜ੍ਹਦੀ ਹੈ। ਕਹਿੰਦੇ ਕੋਈ ਸਰੀਰ ਨੂੰ ਬੇਰਾ ਬੇਰਾ ਕਰਕੇ ਕੱਟੇ, ਕਿੰਨੀ ਪੀੜ ਹੈ, ਕਿੰਨਾ ਦੁੱਖ ਹੈ। ਕਹਿਣ ਲੱਗੇ ਇਹ ਸਾਰੇ ਦੁੱਖ ਬਹੁਤ ਵੱਡੇ ਨੇ ਕਿ ਕਿਸੇ ਨੂੰ ਸੱਪ ਦਾ ਕੱਟ ਜਾਣਾ, ਡੰਗ ਜਾਣਾ, ਠੂਹੇ ਦਾ ਕੱਟ ਜਾਣਾ, ਨਾਗਾਂ ਦਾ ਕੱਟ ਜਾਣਾ, ਜਾਂ ਕਿਸੇ ਦੇ ਟੁਕੜੇ ਟੁਕੜੇ ਕਰਕੇ ਉਹਨੂੰ ਵਗਾ ਦੇਣਾ, ਅੱਗ ਵਿੱਚ ਸਾੜ ਦੇਣਾ। ਕਹਿੰਦੇ ਇਹ ਸਾਰੇ ਦਰਦ ਬਹੁਤ ਅਕਹਿ ਨੇ, ਪਰ ਕਹਿੰਦੇ ਇਹਨਾਂ ਸਾਰੇ ਦਰਦਾਂ ਤੋਂ ਵੀ ਵੱਡਾ ਦਰਦ ਹੈ ਵਿਛੋੜੇ ਦਾ ਦਰਦ। ਵਿਛੋੜੇ ਦਾ ਦਰਦ ਨਾਗ ਦੇ ਡੱਸਣ ਨਾਲੋਂ ਵੀ ਜ਼ਿਆਦਾ ਪੀੜਾਦਾਇਕ ਹੈ, ਪਰ ਉਹਨੂੰ ਹੀ ਪਤਾ ਹੋਏਗਾ ਨਾ ਜਿਹੜਾ ਉਸ ਵਿਛੋੜੇ ਨੂੰ ਸਹਾਰਦਾ ਹੈ ਜਾਂ ਵਿਛੋੜੇ ਦੇ ਵਿੱਚ ਹੈ, ਜਿਹਨੂੰ ਇਹ ਅਹਿਸਾਸ ਹੈ, ਤੇ ਫਿਰ ਉਹ ਹਰ ਵਕਤ ਹੀ ਤਾਂਗ ਰੱਖਦਾ ਹੈ। ਦੇਖਣ ਕੂ ਮੁਸਤਾਕ ਮੁੱਖ ਕਜਿਹਾ ਤੋ ਧਣੀ, ਦੇਖਣ ਦਾ ਅਰਥ ਹੈ ਵੇਖਣ ਨੂੰ, ਕੂ ਮੁਸਤਾਕ, ਮੁਸਤਾਕ ਦਾ ਅਰਥ ਹੁੰਦਾ ਇੱਛਾ, ਚਾਹਨਾ, ਹੇ ਵਾਹਿਗੁਰੂ ਮੇਰੀ ਇੱਕੋ ਹੀ ਇੱਛਾ ਹੈ, ਇੱਕੋ ਹੀ ਤਾਂਗ ਹੈ ਕਿ ਮੈਨੂੰ ਆਪਣਾ ਦੀਦਾਰ ਬਖਸ਼ ਦੇ। ਦੇਖਣ ਕੂ ਮੁਸਤਾਕ, ਮੇਰੀ ਇੱਛਾ, ਮੇਰੀ ਤਾਂਗ ਹੈ ਮੁੱਖ ਕਜਿਹਾ ਤੋ ਧਣੀ, ਕਿ ਤੇਰਾ ਮੁੱਖ ਕਿਹੋ ਜਾਏ, ਤੇਰਾ ਦੀਦਾਰ ਮੈਨੂੰ ਹੋ ਜਾਏ, ਤੇਰਾ ਦਰਸ਼ਨ ਕਿਹੋ ਜਾਏ, ਤੇਰਾ ਮੁਹਾਰ ਕੈਸੀ ਹੈ। ਸਰਗੁਣ ਦੀ ਉਪਾਸਨਾ ਹੈ, ਇਹ ਸਰਗੁਣ ਦੀ ਉਪਾਸਨਾ ਵਿੱਚ ਆਪਣੇ ਇਸ਼ਟ ਦੇ ਦੀਦਾਰ ਕਰਨ ਵਾਸਤੇ ਇੰਨੀ ਇੱਛਾ ਕਿ ਹੇ ਵਾਹਿਗੁਰੂ ਮੈਂ ਸੁਣਿਆ ਹੈ ਤੂੰ ਬਹੁਤ ਸੁੰਦਰ ਹੈ, ਬਹੁਤ ਮਨ ਨੂੰ ਮੋਹਣ ਵਾਲਾ ਮਨਮੋਹਨ ਹੈ, ਰਮਿਆ ਹੋਇਆ, ਮੈਂ ਵੀ ਤੇਰੇ ਦੀਦਾਰ ਕਰਨਾ ਚਾਹੁੰਦਾ ਹਾਂ। ਦੇਖਣ ਕੂ ਮੁਸਤਾਕ ਮੁੱਖ ਕਜਿਹਾ ਤੋ ਧਣੀ, ਹੇ ਪਰਮਾਤਮਾ, ਹੇ ਵਾਹਿਗੁਰੂ, ਹੇ ਮੇਰੇ ਮਾਲਕ, ਤੇਰਾ ਮੁੱਖ ਕਿਹੋ ਜਿਹਾ ਹੈ, ਮੇਰੀ ਤੇਰੇ ਨਾਲ ਨਾਤਾ ਜੁੜ ਗਿਆ। ਕਿਉਂਕਿ ਇਹ ਸਾਰਾ ਇਹ ਵਾਰ ਹੀ ਗੁਰੂ ਸਾਹਿਬ ਨੇ ਜੀਵ ਆਤਮਾ ਪਰਮਾਤਮਾ ਦੇ ਉੱਪਰ ਰਚੀ ਹੈ ਨਾ। ਇਉਂ ਕਹਿ ਲਈ ਵੀ ਜਿਵੇਂ ਕਿਸੇ ਔਰਤ ਦਾ, ਕਿਸੇ ਕਾਮਣ ਦਾ, ਕਿਸੇ ਕੰਤ ਨਾਲ ਪਹਿਲਾਂ ਨਾਤਾ ਜੁੜਦਾ ਨਾ, ਪੁਰਾਣੇ ਸਮਿਆਂ ਦੇ ਅੰਦਰ ਨਾਤੇ ਹੋ ਜਾਂਦੇ ਸਨ, ਰਿਸ਼ਤੇ ਹੋ ਜਾਂਦੇ ਸਨ, ਕਈ ਕਈ ਲੰਮਾ ਸਮਾਂ ਜਿਹੜਾ ਸੀ ਉਹ ਨਾਤਿਆਂ ਵਿੱਚ ਬੱਝੇ ਰਹਿੰਦੇ ਸਨ। ਤੇ ਇੱਕ ਤਾਂਗ ਅੰਦਰ ਦੀ ਸੀ ਆਪਣੇ ਜੀਵਨ ਸਾਥੀ ਨੂੰ ਦੇਖਣ ਦੀ ਹੁੰਦੀ ਸੀ ਵੀ ਉਹਦਾ ਮੁਖੜਾ ਕਿਹੋ ਜਿਹਾ ਹੈ, ਉਹਦਾ ਸਵਰੂਪ ਕਿਹੋ ਜਿਹਾ ਹੈ, ਉਹਦਾ ਸੁਭਾਅ ਕਿਹੋ ਜਿਹਾ ਹੈ। ਸਾਰਾ ਦਿਨ ਜਿਹੜੀ ਸੁਰਤ ਸੀ ਨਾ, ਤਾਂਗ ਜਿਹੜੀ ਸੀ ਨਾ, ਉਸ ਪਾਸੇ ਲੱਗੀ ਹੁੰਦੀ ਸੀ। ਜੇ ਉਹ ਬੀਬੀ ਉਹ ਬੱਚੀ ਤਿਰੰਜਨਾ ਵਿੱਚ ਬੈਠ ਕੇ ਚਰਖੇ ਕੱਤਣੇ, ਜਾਂ ਆਪਣਾ ਦਾਜ ਸਵਾਰਨਾ, ਦਾਜ ਇਕੱਠਾ ਕਰਨਾ, ਜਾਂ ਕੋਈ ਵੀ ਘਰ ਦਾ ਕਰਮ ਕਰਨਾ, ਉਹਦੇ ਅੰਦਰ ਤਾਂਗ ਹੀ ਬਣ ਜਾਂਦੀ ਸੀ ਆਪਣੇ ਪਤੀ ਦੀ ਨੁਹਾਰ ਨੂੰ ਦੇਖਣ ਦੀ।
ਆਪਣੇ ਪਤੀ ਦੇ ਮੁੱਖ ਨੂੰ ਦੇਖਣ ਦੀ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਉਹੀ ਭਗਤ ਦੀ ਪਰਿਭਾਸ਼ਾ ਦੱਸਦੇ ਨੇ ਵੀ ਭਗਤ ਐਸਾ ਜਦੋਂ ਦਾ ਪਰਮੇਸ਼ਵਰ

ਮੰਗਣਾ ਹੈ, ਮੰਗਦੀ ਤੇ ਦੁਨੀਆ ਫਿਰਦੀ ਹੈ, ਦਿਨ ਰਾਤ ਇੱਕ ਕੀਤਾ ਹੋਇਆ। ਪਰ ਮਹਾਰਾਜ ਕਹਿ ਰਹੇ ਨੇ, ਕਾਚਾ ਧਨ ਸੰਚੈ ਮੂਰਖ ਗਵਾਰ, ਮਨ ਮੁਖ ਭੋਲੇ ਅੰਧ ਗਵਾਰ, ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਇਹ ਲੋੜਾਂ ਨੇ ਜ਼ਿੰਦਗੀ ਦੀ, ਜੀਵਨ ਦੀਆਂ, ਬੱਚੇ ਦੀਆਂ, ਗ੍ਰਸਤ ਜੀਵਨ ਦੀਆਂ। ਅਸਲ ਧਨ ਤੇ ਇਹੀ ਹੈ ਜਿਹੜਾ ਤੁਸੀਂ ਮੰਨ ਰਹੇ ਹੋ। ਮਿਲਦਾ ਕਿਵੇਂ ਹੈ? ਸੱਚਾ ਧਨ ਗੁਰਮਤੀ ਪਾਏ, ਗੁਰੂ ਦੀ ਮਤ ਲੈ ਕੇ, ਉਹਦੇ ਵਚਨਾਂ ਨੂੰ ਗ੍ਰਹਿਣ ਕਰਕੇ। ਕਹਿੰਦੇ ਨੇ ਸੱਚੇ ਧਨ ਦੀ ਇਹ ਨਿਸ਼ਾਨੀ ਹੈ, ਜਿਹੜਾ ਜੋੜਦਾ ਹੈ ਨਾ, ਹੱਕਦਾਰ ਵੀ ਉਹੀ ਹੈ। ਤੇ ਕੱਚੇ ਧਨ ਦੀ ਨਿਸ਼ਾਨੀ ਵੀ ਸਤਿਗੁਰਾਂ ਨੇ ਨਾਲ ਹੀ ਦੱਸੀ ਹੈ, ਸੱਚਾ ਧਨ ਗੁਰਮਤੀ ਪਾਏ, ਕਾਚਾ ਧਨ ਤੁਨ ਆਵੇ ਜਾਏ। ਜਿਹਦਾ ਤੂੰ ਮਾਣ ਕਰਦਾ ਹੈ, ਮੈਂ ਕੀਤਾ, ਕੱਲ ਇਹਦਾ ਮਾਲਕ ਕੋਈ ਹੋਰ ਹੋਏਗਾ, ਪਰਸੋਂ ਕੋਈ ਹੋਰ। ਸਤਿਗੁਰੂ ਜੀ, ਮੇਰੇ ਝੋਲੀ ਵਿੱਚ ਨਾਮ ਦੀਆਂ ਬਰਕਤਾਂ, ਸ਼ੇਖ ਫਰੀਦੈ ਖੈਰ ਦੀਜੈ ਬੰਦਗੀ, ਸਾਡੀ ਝੋਲੀ ਵਿੱਚ ਇਹ ਖੈਰ ਪਾ ਦੇ। ਗੁਰਸਿੱਖ ਜਿੰਨਾ ਮਰਜ਼ੀ ਦੌਲਤਵਾਨ, ਸ਼ੋਹਰਤਵਾਨ, ਦੁਨੀਆ ਵੀ ਅਮੀਰ ਬਣ ਜਾਏ, ਪਰ ਜਦੋਂ ਗੁਰੂ ਘਰ ਆਏ ਫਿਰ ਮੰਗਤਾ ਬਣ ਕੇ ਆਏ, ਸੇਵਕ ਬਣ ਕੇ ਆਏ। ਮਹਾਰਾਜ ਕਹਿੰਦੇ ਨੇ ਭਾਗ ਲੱਗ ਜਾਣਾ।

मैं सुख कोई न जाने तुमरा उचे ते सगल समग्री तुमरे सुतरम

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰ ਨਾਨਕ ਲੈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਤੋਂ ਜਾਏ ਤੇਗ ਬਹਾਦਰ ਸਿਮਰਿਆ ਕਰਨ ਆਉਣ ਤੇ ਆਵੇ ਧਾਏ ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਾਹਿਬ ਸਭ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਦਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਈ ਦੇਗ ਕੇ ਅੰਡਟ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ

ਬੰਦ ਕਟਾਏ ਖੋਪਰੀਆਂ ਲਵਾਈਆਂ, ਚਰਕੜੀਆਂ ਤੇ ਚੜੇ ਆ ਰਿਹਾ ਨਾ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾ ਸਵਸਤ ਸਿੰਘ ਨਿਭਾਈ ਤੇ ਉਹਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਕੋਏ ਜਹਾ ਜਹਾ ਖਾਲਸਾ ਜੀ ਸਾਹਿਬ ਤਾਹ ਤਾਹਰ ਸ਼ਰਿਆ ਦੇਖਦੇ ਫਤਿਹ ਬਿਰਧ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੁਲ ਬਲ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੁੰਕਿਆਂ ਝੰਡੇ ਪੁੰਗੇ ਯੁਗ ਹੋ ਯੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨਣੀ ਮਾਂ ਮਤ ਉੱਚੀ ਮਤ ਪਤ ਕਰਾ ਖਾਪ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਹੀ ਨਿਮਾਣਿਓ ਕਿ ਮਾਨ ਨਿਤਾਣਿਓ ਕਿ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੋਇ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨ ਲਈ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਅਦ ਉਤਮ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਰੇ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀ ਸਭਨਾਂ ਨੂੰ ਦਰਨ ਕਰੋਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਨ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮਾਇਆ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਉਹਨਾਂ ਨੇ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪ ਦਰ ਘਰ ਦੇ ਸੇਵਕ ਬੀਬੀ ਬਲਬੀਰ ਕੌਰ ਸੈਣੀ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਗੁਰੂ ਕੇ ਲੰਗਰਾਂ ਵਾਸਤੇ $3100 ਮਾਇਆ ਭੇਟਾ ਕਰਦੇ ਨੇ ਕਿਰਪਾ ਕਰਨੀ ਮਹਾਰਾਜ ਜੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਬੀਬੀ ਤਨੂ ਪ੍ਰੀਤ ਕੌਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ $25 ਮਾਇਆ ਭੇਟਾ ਕਰਦੇ ਨੇ ਕਿਰਪਾ ਕਰਨੀ ਜੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨਾ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬੋਲ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸਹੀ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਪਹੀ ਅਕਾਲ ਕੇ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗੜ ਗੁਰਾ ਕੀ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿ ਨਾਮ ਹੁਆਰ ਹੋਏ ਸਭ ਮਿਲੇਂਗੇ ਬੱਚੇ ਸ਼ਰਣ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਮ ਦੇ ਗੁਰਪਾਰ ਉਤਾਰਨ ਖੰਡਾ

ਸੋਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਗੋੜੀ ਦੀਪ ਕੀ ਮਹਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀ ਹੈ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰੋ ਸਿਰਜਣ ਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਵੜੇ ਸੰਭਾਲੀਅਨ ਦੇਖੇਗਾ ਦੇਵਨ ਹਾਰ। ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੰਭਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹ ਸੱਜਣ ਸਿਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਸ਼ੇ ਘਰ ਸ਼ੇ ਗੁਰ ਸ਼ੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆਂ ਘੜੀਆਂ ਪਹਿਰਾ, ਥਿੱਤੀ ਵਾਰੀ ਮਾਹੋਆ। ਸੂਰਜ ਕੁਰਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਜਨ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਲਿਆਨ ਲੋ ਪਵਣ ਚਬਰੋ ਕਰੇ, ਸਗਲ ਬੰਦਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਣਾ ਤੇਰੀ ਆਰਤੀ, ਅਨਹਤਾ ਸਬਦਵਾ ਜੰਤ ਭੇਰੀ ਰਹਾਓ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ, ਸਹਿਸ ਮੂਰਤ ਨਾਇਕ ਤੋਹੀ। ਸਹਿਸ ਪਦ ਵਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਆਨੰਦ ਨੂੰ ਮੋਹਿਆ ਹੀ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰੰਗ ਕਹੋ ਹੋਏ, ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ। ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਓ ਮੰਡਲ ਮੰਡਾ ਹੇ। ਕਰ ਸਾਧੂ ਅੰਜੁਲੀ ਪੁਨ ਵੱਡਾ ਹੇ, ਕਰ ਡੰਡੌਤ ਪੁਨ ਵੱਡਾ ਹੇ। ਰਹਾਓ ਸਾਕਤ ਹਰ ਰਸ ਸਾਧਨਾ ਜਾਣੇ, ਅੰਤ ਨੇ ਅੰਤਰ ਹਉਮੈ ਕੰਡਾ ਹੇ। ਜਿਉਂ ਜਿਉਂ ਚਲਹਿ ਚੁਬੈ ਦੁਖ ਪਾਵੈ, ਜਮਕਾਲ ਸਹਿ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੈ, ਦੁਖ ਜਨਮ ਮਰਨ ਭਵ ਖੰਡਾ ਹੇ। ਅਵਿਨਾਸੀ ਪੁਰਖ ਪਾਇਆ, ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਉਡ ਵੱਡਾ ਹੇ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾ ਖਾਟ ਚਲੋ ਹਰਲਾਹ, ਆਗੈ ਵਸਨ ਸੁਹੇਲਾ। ਔਦ ਘਟੈ ਦਿਨ ਸੁਰ ਨਾਰੇ, ਮਨ ਗੁਰਮਿਲ ਕਾਜ ਸਵਾਰੇ। ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ, ਬ੍ਰਹਮ ਗਿਆਨੀ ਜਿਸੈ ਜਗਾਏ ਪੀਆ ਵੈ, ਇਹੋ ਰਸ ਅਕਤ ਕਥਾ ਤਨ ਜਾਨੀ। ਜਾਕੋ ਆਏ ਸੋਈ ਬਿਹਾਰ, ਜੋ ਹਰ ਗੁਰ ਤੇ ਮਨਹਿ ਬਸੇਰਾ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੋਕਾ ਕਰ ਸੰਤਨ ਕੀ ਤੂਰੇ। ਤੁਦ ਆ ਗਏ
1: ਅਰਦਾਸ ਹਮਾਰੀ, ਜੀਉ ਪਿੰਡ ਸਭ ਕਹੋ ਨਾਨਕ, ਸਭ ਤੇਰੀ ਵਡਿਆਈ ਕੋਈ ਮੇਰਾ। ਬੋਲੋ ਜੀ, ਬੋਲੋ ਜੀ। ਅਰਦਾਸ ਇੱਕ ਓਅੰਕਾਰ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤ ਜੀ ਸਾਹਿਬ ਵਾਰ, ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ। ਹਰਜਨ ਹਰ ਗੋਬਿੰਦ ਨੂੰ ਸਿਮਰੋ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ। ਜੇ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌਨੇ ਦਾ ਵੈਤਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ, ਦੀਦਾਰ ਜੀ ਕਾ ਧਿਆਨ ਤਰਕੇ ਖਾਲਸਾ ਜੀ। ਬੋਲੋ ਜੀ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟੀਆਂ ਦੀ ਓਟ, ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ, ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਭਾਣੇ ਅੰਦਰ ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ। ਮਹਾਰਾਜ ਜੀ ਅੰਮ੍ਰਿਤ ਵੇਲੇ ਤੋਂ ਆਪ ਜੀਆਂ ਨੇ ਇਸ ਵੇਲੇ ਤਾਂ ਖੁੱਲੇ ਦਰਸ਼ਨ ਦੀਦਾਰ ਦੇ ਕੇ ਨਿਹਾਲ ਕੀਤਾ ਹੈ। ਰਾਤ ਦੇ ਦੀਵਾਨਾਂ ਦੀ ਸੰਪੂਰਨਤਾ, ਆਪ ਜੀ ਦੀ ਸੇਵਾ ਸੰਭਾਲ, ਸੋਹਿਲਾ ਸਾਹਿਬ ਜੀ ਦੀ ਬਾਣੀਆਂ ਦਾ ਜਾਪ ਕੀਤਾ ਗਿਆ। ਮਹਾਰਾਜ ਜੀ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਸਤਿਗੁਰੂ ਜੀ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਭਾਈ ਜਗਦੀਸ਼ ਸਿੰਘ ਜੀ ਨੂੰ ਨਵੇਂ ਮੋਟਰਸਾਈਕਲ ਦੀ ਦਾਤ ਆਪ ਜੀਆਂ ਨੇ ਬਖਸ਼ਿਸ਼ ਕੀਤੀ ਹੈ। ਸ਼ੁਕਰਾਨੇ ਵਜੋਂ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ, ਮਹਾਰਾਜ ਜੀ ਪ੍ਰਵਾਨ ਕਰਨੀ। ਇਸ ਵੇਲੇ ਸੇਵਾਦਾਰ ਹਾਜ਼ਰ ਨੇ, ਆਗਿਆ ਬਖਸ਼ਿਸ਼ ਕਰੋ। ਨਿਜ ਸਥਾਨ ਸੱਚਖੰਡ ਪਲੰਗ ਤੇ ਬਿਰਾਜਮਾਨ ਹੋਵੋ ਜੀ। ਰਾਤ ਆਈ ਹੈ, ਸੁਖਮਈ ਬਤੀਤ ਕਰਾਇਓ ਜੀ। ਅੰਮ੍ਰਿਤ ਵੇਲੇ ਦਰਸ਼ਨ ਬਖਸ਼ਣਾ ਸੁਖ ਹੋਵੇ, ਨਾਮ ਚਿਤਾਵੇ ਨਾਨਕ ਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਕੈਮਰੇ ਕਿਹੜੇ ਨੇ ਇਹ ਉਹ ਨਹੀਂ ਮਤਲਬ ਸਾਰਾ
1: ਹਾਂਜੀ
0: ਪ੍ਰੋਜੈਕਟ ਚੱਲਦਾ ਜਦੋਂ ਲਾਈਟ ਚੱਲਦਾ

0: お借りして
1: 。割り嫌で。
0: 割り嫌どうします。
1: いや、サオロちゃんで今に。

ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਖਾਲਸਾ ਸਾਹਿਬ ਸੰਗਤ ਜੀ, ਆਪ ਸਾਰੇ ਹੀ ਧੰਤਾ ਦੇ ਯੋਗ ਹੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਬੈਠ ਕਰਕੇ ਸਤਿਗੁਰੂ ਦੁਆਰਾ ਬਖਸ਼ੇ ਹੋਏ ਗੁਰਮੰਤਰ ਦੇ ਜਾਪ ਕੀਤੇ ਗੁਰੂ ਕੀ ਸੇਵਾ ਦੇ ਵਿੱਚ ਹਾਜ਼ਰੀ ਭਰੀ ਹੈ। ਸਤਿਗੁਰੂ ਜੀ ਰਹਿਮਤ ਕਾਰਨ ਸਭਨਾ ਜੀਆਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਦੇ ਹੋਏ ਦਰ ਘਰ ਤੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਦੇ ਕੇ ਨਿਵਾਜਣ, ਹੋਰ ਕਿਰਪਾ ਕਰਕੇ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਅੱਜ ਸਤਿਗੁਰੂ ਜੀ ਨੇ ਆਪਣੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਆਪਾਂ ਨੂੰ ਬਖਸ਼ਿਸ਼ ਕੀਤੇ ਨੇ ਰਾਗ ਸੂਹੀ ਦੇ ਵਿੱਚ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 741 ਅਤੇ 742 ਦੇ ਉੱਤੇ ਸੁਭਾਈ ਮਾਨ ਹੈ। ਸਤਿਗੁਰੂ ਜੀ ਰਹਿਮਤ ਕਰਨ ਇਹਨਾਂ ਹੁਕਮਾਂ ਅਨੁਸਾਰ ਸਾਨੂੰ ਜੀਵਨ ਦੀ ਅਗਵਾਈ ਬਖਸ਼ਿਸ਼ ਕਰਦੇ ਹੋਏ ਜੀਵਨ ਨੂੰ ਸਫਲਿਆ ਬਣਾਉਣ। ਸਤਿਗੁਰੂ ਜੀ ਕਿਰਪਾ ਕਰਨ ਸਭਨਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਕੇ ਤੰਦਰੁਸਤੀਆਂ ਬਖਸ਼ਿਸ਼ ਕਰਨ, ਪਰਿਵਾਰਾਂ ਦੇ ਵਿੱਚ ਨਾਮ ਦਾ ਪ੍ਰਕਾਸ਼ ਸਤਿਗੁਰੂ ਜੀ ਕਰਨ, ਇਸੇ ਤਰ੍ਹਾਂ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ। ਆਓ ਹੁਣ ਸਮਾਂ ਹੋਇਆ ਹੈ, ਪਾਵਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪ੍ਰਾਰੰਭ ਹੋਣਗੇ। ਸਤਿਗੁਰੂ ਜੀ ਰਹਿਮਤ ਕਰਨ ਸ਼ੁੱਧ ਬਾਣੀ ਪੜਨ ਦੀ ਦਾਤ ਬਖਸ਼ਿਸ਼ ਕਰਨ ਅਤੇ ਇਕਾਗਰਤਾ ਦਾ ਦਾਨ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ, ਓਅੰਕਾਰ ਸਤਿਗੁਰੂ ਪ੍ਰਸਾਦ। ਆਦਿ ਗੁਰ ਨਮੈ, ਜੁਗਾਦਿ ਗੁਰ ਨਮੈ, ਸਤਿਗੁਰ ਨਮੈ, ਸ੍ਰੀ ਗੁਰਦੇਵੈ ਨਮੈ। ਅਸ਼ਟਪਦੀ ਸਿਮਰਾਓ, ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ। ਸਿਮਰਾਓ ਜਸ ਬਿਸੁੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਨ ਸਿਮਰਤ ਸੁਧਾਖਿਅਰ, ਕਿਨੇ ਰਾਮ ਨਾਮ ਏਕ ਆਖਿਅਰ। ਕਿਨਕਾ ਏਕ ਜਸ ਜੀ ਬਸਾਵੈ, ਤਾਕੀ ਮਹਿਮਾ ਗਨੀ ਨ ਆਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਬ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਆਨ ਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ। ਪ੍ਰਭ ਕਾ ਸਿਮਰਨ ਸਾਧਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗਾਹ ਮਾਨੇ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ। ਸੇ ਸਿਮਰਹਿ ਹੈ ਜਿਨ ਆਪ ਸਿਮਰਾਏ, ਨਾਨਕ ਤਾ ਕੈ ਲਾਗਉ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਧਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕਿਛੁ ਸੂਝੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਪ੍ਰਭ ਜੀ ਬਸ ਹੈ ਸਾਧ ਕੀ ਰਸਨਾ, ਨਾਨਕ ਜਾਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰਾ ਹੈ ਸੇ ਤਨਵੰਤੇ, ਪ੍ਰਭ ਕੋ ਸਿਮਰਾ ਹੈ ਸੇ ਪਤਵੰਤੇ। ਪ੍ਰਭ ਕੋ ਸਿਮਰਾ ਹੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰਾ ਹੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰਾ ਹੈ ਸੇ ਬੇ ਮੋਹਤਾਜੀ, ਪ੍ਰਭ ਕੋ ਸਿਮਰਾ ਹੈ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰਾ ਹੈ ਸੇ ਸੁਖਵਾਸੀ, ਪ੍ਰਭ ਕੋ ਸਿਮਰਾ ਹੈ ਸਦਾ ਅਬੇਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਾਨ ਕੀ ਮੰਗਰ ਵਾਲਾ। ਪ੍ਰਭ ਕੋ ਸਿਮਰਾ ਹੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰਾ ਹੈ ਤਿਨ ਸਦ ਬਲਹਾਰੀ।
ਪ੍ਰਭ ਕੋ ਸਿਮਰ ਹੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰ ਹੈ ਤਿਨ ਸੁਖ ਬਿਹਾਵੈ ਪ੍ਰਭ ਕੋ ਸਿਮਰ ਹੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰ ਹੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰ ਹੈ ਤਿਨ ਆਨੰਦ ਕਨੇਰੇ ਪ੍ਰਭ ਕੋ ਸਿਮਰ ਹੈ ਬਸ ਹੈ ਹਰ ਨੇਰੇ ਸੰਤ ਕਿਰਪਾ ਤੇ ਅਨ ਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬਹੁ ਨ ਚੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਹਚਲ ਆਸਨ ਪ੍ਰਭ ਕੈ ਸਿਮਰਨ ਕਮਲ ਬੇਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰੈ ਸੇ ਜਨ ਜਿਨ ਕੋ ਪ੍ਰਭ ਮਾਇਆ ਨਾਨਕ ਤਿਨ ਜਾਨ ਸਰਣੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਾਗ ਬੇਦ ਉਪਾਏ ਹਰ ਸਿਮਰਨ ਭਏ ਸਿਧ ਜਤੀ ਦਾਤੇ ਹਰ ਸਿਮਰਨ ਨੀਚ ਚਹੋ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਤਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਆਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਪੰਜਨਾ ਘਟ ਘਟ ਨਾਥ ਅਨਾਥ ਸਰਣ ਤੁਮਾਰੀ ਆਇਓ ਨਾਨਕ ਕੀ ਪ੍ਰਭ ਸਾਥ ਅਸ਼ਟਪਦੀ ਜਹਿ ਮਾਤ ਪਿਤਾ ਸੋਤ ਮੀਤ ਨ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜਹਿ ਮਹਾ ਭਿਆਨ ਦੂਤ ਜਮ ਦਲੈ ਤਹਿ ਕੇਵਲ ਨਾਮ ਸੰਗ ਤੇਰਾ ਚੱਲੈ ਜਹਿ ਮੁਸ਼ਕਲ ਹੋਵੈ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨਕ ਪੁਨਹਿ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪਹੁ ਮਨ ਮੇਰੇ ਨਾਨਕ ਪਾਵਹੁ ਸੁਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੂਰੀ ਬੰਧ ਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਿਕ ਮਾਇਆ ਰੰਗ ਤਿਖ ਨ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ ਜਿਹੇ ਮਾਰਗ ਇਹੋ ਜਾਤ ਅਕੇਲਾ ਤਹਿ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤਹਿ ਪਾਰ ਪਰਾਹੀ ਅਨਕ ਬਿਗਨ ਜਹਿ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨੇਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮੈਲਾ ਮਲ ਕਬਹੁ ਨ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪਹੁ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ ਜਿਹ ਮਾਰਗ ਕੇ ਗਨੇ ਜਾਹੇ ਨ ਕੋਸਾ ਹਰ ਕਾ ਨਾਮ ਊਹਾ ਸੰਗ ਤੋਸਾ ਜਿਹ ਪੈਂਡੈ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾ ਪੰਥ ਤੇਰਾ ਕੂ ਨਾ ਸਿਆਨੂੰ ਹਰ ਕਾ ਨਾਮ ਤਹਿ ਨਾਲ ਪਛਾਨੂੰ ਜਹਿ ਮਹਾ ਭਿਆਨ ਤਪ ਤਪਹੁ ਕਾਮ ਤਹਿ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਹਾ ਤ੍ਰਿਖਾ ਮਨ ਤੁਜ ਆਕਰਖੈ ਤਹਿ ਨਾਨਕ ਹਰ ਹਰਿ ਅੰਮ੍ਰਿਤ ਬਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧਕ ਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਾਨ ਤਾਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਬਬੇਕੈ ਹਰ ਕਾ ਨਾਮ ਜਨ ਕਉ ਮੁਕਤ ਜੁਗਤ ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕਉ ਭੋਗ ਜੋਗ ਹਰ ਨਾਮ ਜਪਤ ਕਛ ਨਾਹੀ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲ ਖਜੀਨਾ ਹਰ ਧਨ ਜਨ ਕਉ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੇਤੇ ਤਰੇ ਪਾਰ ਜਾਤ ਇਹੋ ਹਰ ਕੋ ਨਾਮ ਕਾਮ ਥੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਦ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡ ਭਾਗੀ ਪਾਈ ਐ
संत की सेवा नाम ते आई है, नाम तुल कछ अवर न होए। नानक गुरमुख नाम पावे जन कोए, सलोक बहु शास्त्र बहु सिमृति, पेखे सर्ब टंडोल, पूजस नाही हर हरे। नानक नाम अमोल, अष्टपदी जाप ताप ज्ञान सब ध्यान, खट शास्त्र सिमृत वख्यान, योग अभ्यास कर्म धर्म क्रिया, सकल त्याग बन मधे फिरिया, अनेक प्रकार किए बहु जतना, पूर्ण दान होमे बहु रतना, शरीर कटाए होमे कर राती, वर्त नेम करे बहु पाती, नहीं तुल राम नाम विचार, नानक गुरमुख नाम जपिए एक बार, नौ खंड प्रथमी फिरे चेर जीवै, महा उदास तपी सरथी वै, अग्न माहे होमत परान, कनक अशव है वर भूम दान, न्योली कर्म करे बहु आसन, जैन मार्ग संयम अत साधन, निमक निमक कर शरीर कटावे, तौ पी हो मैं मैल न जावै, हर के नाम संसर काश नाहे, नानक गुरमुख नाम जपत गत पाहे, मन कामना तीर्थ देह छुटै, गर्भ गुमान न मन ते हुटै, सोच करे दिन सो अर रात, मन की मैल न तन ते जात, इस देही को बहु साधना करे, मन ते कबहु न बिखया टरे, जल धोवै बहु देह अनीत, सुध कहाँ होए काची पीत, मन हर के नाम की महिमा ऊच, नानक नाम उदरे पतत बहुमूच, बहुत सियाण पजम का भाव व्यापै, अनक जतन कर त्रिशन ना त्रापै, भेख अनेक अगन नहीं बुझै, कूट उपाव दरगह नहीं सिजै, छूट सनाही उप पयाल, मोहे व्यापह माया जाल, अवर करतूत सगली जम डाने, गोविंद भजन बिन तिल नहीं मानै, हर का नाम जपत दुख जाए, नानक बोलै सहज सुभाए, चार पदार्थ जे को मांगै, साध जना की सेवा लागै, जे को अपना दुख मिटावै, हर हर नाम हृदय सद गावै, जे को अपनी सोभा लोरै, साध संग ए होमै शोरै, जे को जन्म मरण ते डरै, साध जना की सरणी परै, जिस जन को प्रभ दर्श प्यासा, नानक ताकै बल बल जासा, सगल पुरख में पुरख प्रधान, साध संग जाका मिटै अभिमान, आपस को जो जाने नीचा, सौ गनिये सब ते ऊंचा, जाका मान होए सगल कीरीना, हर हर नाम तिन घट घट चीना, मन अपने ते बुरा मिटाना, पेख सगल श्रेष्ठ साजना, सुख दुख जान साम दृष्टेता, नानक पाप पुन नहीं लेपा, निरतान कौ तान तेरु नाउन थावे कौ, नाउ तेरा थाउन माने कौ, प्रभ तेरु मान सगल कटा कौ, देवह दान करन करावन हार स्वामी, सगल कटा के अंतर जामी, अपने गत मित जान हो आपे, आपन संग आप प्रभ राते, तुमरी उस्तत तुमते होए, नानक अवर न जान सुकोए, सर्व धर्म मै श्रेष्ठ धर्म, हर को नाम जप निर्मल कर्म, सगल क्रिया मैं उत्तम क्रिया, साध संग दुर्मत मल हिरिया, सगल उद्दम मैं उद्दम भला, हर का नाम जप हो जी सदा, सगल बानी मैं अमृत बानी, हर को जस सुन रसन बखानी, सगल थान ते उत्तम थान, नानक जेह कट वसै हर नाम सलोक, निर्गुनियार एयानेया, सो प्रभ सदा समाल, जिन किया ते सचीत रख, नानक निबही नाल, अष्टपदी रमैया के गुण चेत पराने, कवन मूल ते कवन दृष्टानी, जिन तू साज सवार सिगारिया, गर्भ अगन में जिने उबारिया, बार बविस्था तुझे प्यार है दूध, पर जोबन भोजन सुख सूद, बिरद भया ऊपर साक सैन, मुख्य पयाओ बैठ कौ दैन, एहो निर्गुण गुण कछु न बूझै, बख्श लेहो तौ नानक सीजै, जिह प्रसाद धर ऊपर सुख बसै, सोत भरात मीत बंता संग हसै, जिह प्रसाद पीवै शीतल जला, सुखदाई पवन पावक अमला, जिह प्रसाद भोग ही सब रसा, सगल समग्री संग साथ बसा, दीने हस्त पाव कर नेत्र रसना, तिसे त्याग अवर संगरचना, ऐसे दोख मूड अंध ब्यापे, नानक काढ लेहो प्रभ आपे, आद अंत जो राख नहार, तिस्यों प्रीत न करै गवार, जाकी सेवा नव निद पावै, तास्यों मूड़ा मन नहीं लावै, जो ठाकुर सद सदा हजूरे, ताको अंधा जानत दूरे, जाकी टहल पावै दरगै मान, तिसे बिसारे मुगद अजान, सदा सदा ए भूलन हार, नानक राख नहार अपार, रतन त्याग कौडी संग रचै, साच छोड़ झूठ संग मचै,
जो षडना सो अस्थिर कर मानै, जो होवन सो दूर परानै, छोड़ जाए तिसका श्रम करै, संग सहाई तिस पर हरै, चंदन लेप उतारै धोए, गर्त हव प्रीत भस्म संग होए, अंधकूप मैं पतत बिकराल, नानक काढ लिहो प्रभ दयाल, करतूत पशु की मानस जात, लोक पचारा करै दिन रात, बाहर भेख अंतर मल माया, छप सुनाहे कश करै छपाया, बाहर ज्ञान ध्यान इसनान, अंतर व्यापै लोभ सुवान, अंतर अगन बाहर तन सुवा, गल पात्र कैसे परै अथा, जाके अंतर बसै प्रभ आप, नानक ते जान सहज समात, सुन अंधा कैसे मार्ग पावै, कर गै लिहु ओढ़ निभावै, कहा बुझार तबूजै डोरा, निष्कहिय तौ समझै पूरा, कहाँ बिसन पद गावै गूंग, यतन करै तौ पी सुर भंग, कह पिंगल पर्वत पर पवन, नहीं हो तो उहां उस गवन, करतार करुणा मैं दीन बेनती करै, नानक तुमरी कृपा तरै, संग सहाई सो आवै न चीत, जो बैराई तास्यों प्रीत, बलुआ के ग्रह भीतर बसै, आनंद के लमाया रंग रसै, दृढ़ कर मने मने प्रतीत, काल न आवै मूढ़े चीत, बैर विरुद्ध काम क्रोध मोह, झूठ बिकार महा लोभ द्रोह, याहू जुगत बिहाने कई जन्म, नानक राख लेहो आपन कर कर्म, तू ठाकुर तुम पह अरदास, जियो पिंड सब तेरी रास, तुम मात पिता हम बारक तेरे, तुमरी कृपा मैं सूख कनेरे, कोई न जाने तुमरा अंत, ऊंचे ते ऊंचा भगवंत, सगल समग्री तुमरै सूत्र तहारी, तुम ते होए सो आज्ञाकारी, तुमरी गात में तो तुम ही जानी, नानक दास सदा कुरबानी, सलोक देन हार प्रभ छोड़कै, लागे है आन सवाए, नानक कहू न सी जई, बिन नावै पत जाए, अष्टपदी दस वस्तु ले पाछ पावै, एक वस्त कारण बिखोट गवावै, एक पीह न दे दस पी हर ले, ताऊ मूड़ा कहो कहा करे, जिस ठाकर से नाही चारा, ताको की जय सद नमस्कारा, जा कै मन लागा प्रभ मीठा, सर्ब सुख ताहू मन बूठा, जिस जने अपना हुक्म मनाया, सर्ब थोक नानक तिन पाया, अगंत साहू अपनी देरास, खात पीत बरतै आनंद उलास, अपनी अमान कश बहुर साहुले, अज्ञानी मन रोस करे, अपनी प्रतीत आप ही खोवै, बहुरुस का विश्वास न होवै, जिसकी बस्त तिसे आगै रखै, प्रभ की आगै मानै माथै, उसते चौगन करै निहाल, नानक साहिब सदा दयाल, अनेक भांत माया की हेत, सर प्रहोवत जान अनेत, बिरख की छाया से रंग लावै, ओह बिनसै ओह मन पशुतावै, जो दिसै सो चालन हार, लपट रहे उतह अंध अंधार, बटाऊ से जो लावै नेह, ताको हाथ न आवै केहे, मन हर के नाम की प्रीत सुखदाई, कर कृपा नानक आप लय लाई, मिथ्या तान तान कुटंब सबाया, मिथ्या होमै ममता माया, मिथ्या राज जो बन तन माल, मिथ्या काम क्रोध बिकराल, मिथ्या राथ हस्ती अस बस्त्रा, मिथ्या रंग संग माया पेक हस्ता, मिथ्या त्रुह मुह अभिमान, मिथ्या आपस ऊपर करत गुमान, अस्थिर भगत साध की सरन, नानक जाप जाप जीवै हर के चरण, मिथ्या श्रवण पर निंदा सुनै, मिथ्या हस्त पर दर्ब को हिरा है, मिथ्या नेत्र पेखत पर त्रै रूपाद, मिथ्या रसना भोजन अनस्वाद, मिथ्या चरण पर बेकार कौताव है, मिथ्या मन पर लोभ लुभाव है, मिथ्या तान नहीं पर उपकारा, मिथ्या बास लेत बेकारा, बिन बूझे मिथ्या सब पहे, सफल देह नानक हर हर नाम लय, बिरति साकत की आरजा, साच बिना कह होवत सूचा, बिरथा नाम बिना तन आंद, मुखावत ताके दुर्गंध, बिन सिमरण दिन रैन बिरथा बिहाय, मेघ बिना ज्यों खेती जाए, गोविंद भजन बिन बिरथे सब काम, ज्यों कृपन के नरारत दाम, तान तान ते जान, जिहे घट बस्यो हर नाओ, नानक ताकै बल बल जाओ, रहत अवर काश अवर कुमावत, मन नहीं प्रीत मुखों गंड लावत, जानन हर प्रभु प्रवीन, बाहर भेख न काहू पीन, अवर उपदेशय आप ना करै, आवत जावत जन्मै मरै, जिसके अंतर बसै निरंकार, तिसकी सीख तरै संसार, जो तुम पाने तिन प्रभ जाता, नानक उन जन चरण पराता, करो बेनती पार ब्रह्म सब जानै, अपना किया पह मानै, आपह आप करतन बेरा, किसै दूर जनावत किसै बुझावत नेरा, उपाव स्यानप सगल ते रहत, सब काछ जानै आत्म की रहत, जिस भावै तिस लय लड़ लाए, थान थनंतर रहया समाए, सो सेवक जिस कृपा करी, निमख निमख जप नानक हरी सलोक,
काम क्रोध अर लोभ मोह बिन सजाए अहं मेव नानक प्रभ शरणागति कर प्रसाद गुरुदेव अष्टपदी जिह प्रसाद शति अमृत खाहे तिस ठाकुर को रख मन माहे जिह प्रसाद सुगंधत तन लावै तिस को सिमरत परम गत पावै है जिह प्रसाद बस है सुख मंदर तिसे त्याहे सदा मन अंदर जिह प्रसाद ग्रह संग सुख बसमा आठ पहर सिमरहो तिस रसना जिह प्रसाद रंग रस भोग नानक सदा त्याई है त्यावन जोग जिह प्रसाद पाठ पटंबर हडावह है तिसे त्याग कत अवर लुभावह है जिह प्रसाद सुख सेज सोई जय मन आठ पहर ताका जस गावी जय जिह प्रसाद तुझ सब को मन मुखता को जस रसन बखाने जिह प्रसाद तेरु रहता धर्म मन सदा त्याय केवल पार ब्रह्म प्रभ जी जपत दरगह मान पावह नानक पत सेती घर जावह जिह प्रसाद आरोग कंचन देही लिवलावह तिस राम स्नेही जिह प्रसाद तेरा उला रहत मन सुख पावह हर हर जस कहत जिह प्रसाद तेरे

ਗੁਣ ਹੈ ਅਮੋਲ, ਸਰਬ ਜੋਤ ਮੈਂ ਜਾਕੀ ਜੋਤ, ਧਾਰ ਰਹਿਓ ਸਵਾਮੀ ਓਤ ਪੋਤ, ਗੁਰਪ੍ਰਸਾਦ ਭਰਮ ਕਾ ਨਾਸੋ, ਨਾਨਕ ਤਿਨ ਮੈਂ ਇਹੋ ਵਿਸਾਸ, ਸੰਤ ਜਨਾ ਕਾ ਭੇਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ, ਸੰਤ ਜਨਾ ਸੁਨਹੇ ਸੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ, ਜਿਨ ਜਾਤਾ ਤਿਸ ਕੀਏ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਨ ਹਾਰ ਪ੍ਰਭ ਜਾਨੈ, ਅੰਤਰ ਬਸੇ ਬਾਹਰ ਭੀ ਉਹੀ, ਨਾਨਕ ਦਰਸ਼ਨ ਦੇਖ ਸਭ ਮੋਹੀ, ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ, ਤਿਸ ਭਾਵੇ ਤਾਂ ਕਰੇ ਬਿਸਥਾਰ, ਤਿਸ ਭਾਵੇ ਤਾਂ ਏਕੰਕਾਰ, ਅਨੇਕ ਕਲਾ ਲਖੀ ਨਹਿ ਜਾਏ, ਜਿਸ ਭਾਵੇ ਤਿਸ ਲੈ ਮਿਲਾਏ, ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ, ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ, ਸਰਬਭੂਤ ਆਪ ਵਰਤਾਰਾ, ਸਰਬਨੈਣ ਆਪ ਪੇਖਨਹਾਰਾ, ਸਗਲ ਸਮਗਰੀ ਜਾ ਕਾ ਤਨਾ, ਆਪਨ ਜਸੋ ਆਪ ਹੀ ਸੁਣਾ, ਆਵਨ ਜਾਨ ਇੱਕ ਖੇਲ ਬਨਾਇਆ, ਆਗਿਆਕਾਰੀ ਕੀਨੀ ਮਾਇਆ, ਸਭ ਕੈ ਮੱਧ ਅਲਿਪ ਤੋ ਰਹੈ, ਜੋ ਕਿਛ ਕਹਿਣਾ ਸੋ ਆਪੇ ਕਹੈ, ਆਗਿਆ ਆਵੈ ਆਗਿਆ ਜਾਏ, ਨਾਨਕ ਜਾ ਭਾਵੈ ਤਾਂ ਲਏ ਸਮਾਏ, ਇਸ ਤੇ ਹੋਏ ਸੋ ਨਾਹੀ ਬੁਰਾ, ਓਰੈ ਕਹੋ ਕਿਨੈ ਕਛੁ ਕਰਾ, ਆਪ ਭਲਾ ਕਰਤੂਤ ਆਤਨੀ ਕੀ, ਆਪੇ ਜਾਣੈ ਆਪਣੇ ਜੀ ਕੀ, ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਨ ਸੰਗ ਰਾਚ, ਤਾ ਕੀ ਗਤ ਮਿਤ ਕਹੀ ਨ ਜਾਏ, ਦੂਸਰ ਹੋਏ ਤਾਂ ਸੋ ਜੀ ਪਾਏ, ਤਿਸ ਕਾ ਕੀਆ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕ ਇਹੋ ਜਾਨ, ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਉ, ਜਨ ਕੈ ਸੰਗ ਚੇਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ, ਸਲੋਕ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਉ, ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾਸ ਸਾਸ ਸਿਮਰਹੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਆਸ ਅਨਿਤ ਤਿਆਗਹੋ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ, ਆਪ ਛੋੜ ਬੇਨਤੀ ਕਰਹੋ, ਸਾਧ ਸੰਗ ਅਗਨ ਸਾਗਰ ਤਰਹੋ, ਹਰ ਧਨ ਕੇ ਭਰ ਲਿਹੋ ਭੰਡਾਰ, ਨਾਨਕ ਗੁਰਪੂਰੇ ਨਮਸਕਾਰ, ਖੇਮ ਕੁਸ਼ਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ, ਨਰਕ ਨਿਵਾਰ ਉਧਾਰ ਹੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ, ਚਿਤ ਚਿਤ ਵਹੋ ਨਾਰਾਇਣ ਏਕ, ਏਕ ਰੂਪ ਜਾ ਕੇ ਰੰਗ ਅਨੇਕ, ਗੋਪਾਲ ਦਮੋਦਰ ਦੀਨ ਦਯਾਲ, ਦੁਖ ਭੰਜਨ ਪੂਰਨ ਕਿਰਪਾਲ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ, ਉੱਤਮ ਸਲੋਕ ਸਾਧ ਕੇ ਬਚਨ, ਅਮੁਲੀਕ ਲਾਲ ਇਹ ਰਤਨ, ਸੁਨਤ ਕਮਾਵਤ ਹੋਤ ਉਧਾਰ, ਆਪ ਤਰੈ ਲੋਕਹਿ ਨਿਸਤਾਰ, ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੈ ਮਨ ਲਾਗਾ ਹਰ ਰੰਗ, ਜੈ ਜੈ ਸ਼ਬਦ ਅਨਾਹਦ ਵਾਜੈ, ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ, ਪ੍ਰਗਟੇ ਗੋਪਾਲ ਮਹਾ ਤੁਕੈ ਮਾਥੇ, ਨਾਨਕ ਉਧਰੇ ਤਿਨ ਕਹਿ ਸਾਥੇ, ਸਰਣ ਜੋਗ ਸੁਨ ਸਰਣੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ, ਮਿਟ ਗਏ ਬੈਰ ਭਏ ਸਭ ਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਨ, ਸੋ ਪ੍ਰਸੰਨ ਭਏ ਗੁਰਦੇਵ, ਪੂਰਨ ਹੋਏ ਸੇਵਕ ਕੀ ਸੇਵ, ਆਲ ਜੰਜਾਲ ਵਿਕਾਰ ਤੇ ਰਹਤੇ, ਰਾਮ ਨਾਮ ਸੁਨ ਰਸਨਾ ਕਹਤੇ, ਕਰ ਪ੍ਰਸਾਦ ਦਇਆ ਪ੍ਰਭ ਧਾਰੀ, ਨਾਨਕ ਨਿਭਹੀ ਖੇਪ ਹਮਾਰੀ, ਪ੍ਰਭ ਕੀ ਉਸਤਤ ਕਰਹੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੋਹੋਤ ਨਿਧਾਨ, ਸਰਬ ਇੱਛਾਤਾ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਸਭ ਤੇ ਊਚ ਪਾਏ ਅਸਥਾਨ, ਬਹੁਰ ਨਾ ਹੋਵੇ ਆਵਨ ਜਾਨ,
ਹਰ ਤਨ ਖਾਟ ਚਲੈ ਜਨ ਸੋਏ, ਨਾਨਕ ਜਿਸ ਹੈ ਪ੍ਰਾਪਤ ਹੋਏ। ਖੇਮ ਸ਼ਾਂਤ ਰਿਦ ਨਵ ਨਿਧ, ਬੁੱਧ ਗਿਆਨ ਸਰਬ ਤਹ ਸਿੱਧ, ਵਿਦਿਆ ਤਪ ਯੋਗ ਪ੍ਰਭ ਧਿਆਨ।

ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੇ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨ ਹੋਵੇ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹੇ ਗਾਵੈ ਕੋ ਜੀ ਲੈ ਫਿਰ ਦੇਹੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਤਾ ਦੇ ਲੈ ਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖਸੈ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਕਿਆ ਭਉ ਅਪਾਰ ਆਖਹਿ ਮੰਗਹਿ ਦੇਹੇ ਦੇਹੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੂੰਹੋਂ ਕੇ ਬੋਲਣ ਬੋਲੀਐ ਜਿਸਮ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕੀ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰੀਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾਂ ਜੇਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰ ਠੋਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿਚ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ ਬੁਝਾਈ।

ਖੰਡਾ ਵਿੱਚ ਜਾਣੀ ਹੈ, ਨਾਲ ਚੱਲੈ ਸਭ ਕੋਏ। ਚੰਗਾ ਨਾ ਉਰ ਖਾਏ ਕਹਿ ਜਸ ਕੀਰਤ ਜਗ ਲੇ, ਜੇ ਤਿਸ ਨ ਤਰਨ ਆਇਆ ਵਈ ਤਾਂ ਬਾਤ ਨ ਪੁੱਛੇ ਕੇ। ਕੀਟਾ ਅੰਦਰ ਕੀਟ ਕਰ, ਦੋਸ਼ੀ ਦੋਸ਼ ਧਰੇ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਤੇਹਾ ਕੋਏ ਨਾ ਸੁਝਈ, ਜੇ ਤਿਸ ਗੁਣ ਕੋਏ ਕਰੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲਾ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨ ਸੁਖੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸ਼ਰ ਬ੍ਰਹਮਾਇੰਦ, ਸੁਣਿਆ ਮੁਖ ਸਾਲਾ ਹਨੁਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਸਰ ਕਾ ਇਸਨਾਨ, ਸੁਣਿਆ ਪੜ ਪੜ ਪਾਵ ਹੈ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾ, ਸੁਣਿਆ ਦੁਖ ਪਾਪ ਕਾ ਨਾ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵ ਹੈ ਰਾਹੋ, ਸੁਣਿਆ ਹਾਥ ਹੋਵੈ ਸਗਾਹੋ, ਨਾਨਕ ਭਗਤਾ ਸਦਾ ਵਿਗਾ, ਸੁਣਿਆ ਦੁਖ ਪਾਪ ਕਾ ਨਾ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿਛੈ ਪਛਤਾਏ, ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੂੰਹ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਾਤਸ਼ਾਹ ਪ੍ਰਗਟ ਜਾਏ, ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ।

ਹਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾ ਪ੍ਰਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਾਕਸਾਰ ਅਸੰਖ ਮੂਲ ਲਿਵਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰ ਕੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡਾਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਸੰਖ ਥਾਵ ਗਮ ਗਮ ਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹਾ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨੇ ਲਿਖੇ ਤਿਸ ਸਿਰ ਨਾਹੀ ਜਿ ਫਰਮਾਏ ਤਿਵ ਤਿਪਾਹੇ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤੰਦੇ ਪਾਣੀ ਧੋਤੈ ਉਤਰਸਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀਆ ਹੋ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨ ਹੋਏ ਸਵਸਥ ਆਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਣ ਸੁਵੇਲਾ ਵਖਤ ਕਵਣ ਕਵਣ ਚਿਤ ਕਵਣ ਵਾਰ ਕਵਣ ਸਿਰ ਉੱਤੀ ਮਾਹੁ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਹੂ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੀ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਣਾ

ਲਖ ਆਗਾਸਾ ਆਗਾਸ ਊੜਕ ਊੜਕ ਭਾਲ ਥੱਕੇ ਵੇਦ ਕਹਿਣਿਕ ਵਾਤ ਸਹਿਸ ਅਠਾਰਹਿ ਕਹਿਣਿਕ ਤੇਬਾ ਅਸਲੂ ਇਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਇਤੀ ਸੁਰਤ ਨ ਪਾਈਆ ਨਦੀਆਂ ਅਤੇ ਵਾਹ ਪਵ ਹੈ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹ ਸੇਤੀ ਮਾਲ ਧਨ ਕੀੜੀ ਤੁਲ ਨ ਹੋਵਣੀ ਜੇ ਤਿਸ ਮਨ ਹੋ ਨਾ ਵਿਸੁਰੈ ਅੰਤ ਨ ਸਿਫਤੀ ਕਹਿ ਨ ਅੰਤ ਅੰਤ ਨ ਕਰਨੈ ਦੇ ਨ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੈ ਕਿਆ ਮਨਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਨ ਕੀਤੇ ਬਿਲਲਾਹੀ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ

ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕਿਤੇ ਮੰਗਹਿ ਜੋਦ ਅਪਾਰ, ਕਿਤੇ ਅਗਣਤ ਨਹੀਂ ਵਿਚਾਰ, ਕਿਤੇ ਖੱਪ ਟੁੱਟਹਿ ਵੇਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕਿਤਿਆ ਦੁਖ ਭੂਖ ਸਦ ਮਾਰ, ਇਹ ਭੇਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੇ ਹੋਏ, ਹੋ ਰਾਖ ਨ ਸਕੈ ਕੋਈ, ਜੀ ਕੋ ਖਾਏ ਕੇ ਆਖਣ ਪਾਏ, ਉਹ ਜਾਣੇ ਜੀਤੀਆਂ ਮੂੰਹ ਖਾਏ, ਆਪੇ ਜਾਣੇ ਆਪੇ ਦੇ, ਆਖ ਸੇ ਭੇ ਕਈ ਕੇ, ਜਿਸਨੂੰ ਬਖਸੇ ਸਿਵ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸੁਮਾਹੇ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ, ਅਮੁੱਲੋ ਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਪੜੇ ਕਰਹਿ ਵਖਿਆਣ, ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤੈ ਗੋਵਿੰਦ, ਆਖੇ ਈਸਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੀਤੇ ਆਖੇ ਆਖਣ ਪਾਹੇ, ਕੀਤੇ ਕਹਿ ਕਹਿ ਉੱਠ ਉੱਠ ਜਾਹੇ, ਕੀਤੇ ਕੀਤੇ ਹੋਰ ਕਰੇ, ਹੇ ਤਾਕ ਨ ਸਕਹਿ ਕੇ, ਜੀਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ

ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾਕੀ ਰਿੱਧ ਸਿੱਧ ਅਵਰਾ ਸਾਧ ਸੰਯੋਗ ਯੋਗ ਦੇ ਕਾਰ ਚਲਾਵਹਿ ਲਿਖੇ ਆਵਹਿ ਭਾਗ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਕਲਾਈ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿੜਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕੋ ਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ, ਸਹਿਜ ਛੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਨੇ ਆਈਆਂ, ਸ਼ਬਦੂਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੁਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੁਆਰਨਾ, ਸਭਨਾ ਗੱਲਾਂ ਸਮਰੱਥ।

ਹੇ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰ ਹੈ ਜਿਉ ਬੇਤਾਲਿਆ ਕਹਿ ਨਾਨਕੀ ਸਤ ਅਜਿਆ ਕੂੜੇ ਲਾਗੀ ਤਿਨ ਜਨਮ ਜੂਐ ਹਾਰਿਆ ਜੀਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਇ ਪਹੁੰਚੈ ਨਾਹੀ ਮਨਸਾ ਸਤ ਸਮਾਣੀ ਜਨਮ ਰਤਨ ਜਿਨੀ ਕਟਿਆ ਭਲੇ ਸੇਵਨ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਹੋ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮੈ ਸੰਭਾਲੇ ਆਪ ਛੱਟ ਸਦਾ ਰਹਿ ਪਰਨੈ ਗੁਰ ਬਿਨ ਵਰਨ ਜਾਣੈ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਿਗੁਰ ਮੁਕਤ ਨ ਪਾਵੈ ਪਾਵੈ ਮੁਕਤ ਨਾ ਹੋਰ ਤੇ ਕੋਈ ਪੁੱਛਬ ਵੇਖੀਆਂ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਵ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸੁਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿ ਦੇ ਕੱਚੇ ਸੁਣਦੇ ਕੱਚੇ ਕੱਚੀ ਆਖੋ ਕਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ਚਿਤ ਜਿਨਕਾ ਹਿਰ ਲਿਆ ਮਾਇਆ ਬੋਲਣ ਪੈਰ ਵਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸੁਮਾਓ ਸਭ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਤਾ ਪਾਏ ਕਹਿ ਕਰਤਾ ਆਪੇ ਹੁਕਮਰਤਾਏ ਆਵੇ ਕਹਿ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਕਸਿਉ ਲਿਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਤੇਹ ਗੁਣੀ ਸੰਸਾਰ ਭ੍ਰਮ ਸੁੱਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਮਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕਿ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉ ਵਿਸਾਰੀਐ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਉ ਪੋਹੇ ਨ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕੇ ਵਡਦਾਤਾ ਸੋ ਕਿਉ ਮਨੋ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਪੁਜੈ ਭਾਉ ਦੂਜਾ ਲਾਇਆ ਕਹਿ ਨਾਨ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨ ਵਿਚੇ ਮਾਇਆ ਪਾਇਆ ਹਰੇ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟਹੁ ਰਹੇ ਲੋਕ ਵਿਲ ਲਾਏ ਐਸਾ ਸਤਿਗੁਰੂ ਜੇ ਮਿਲੈ ਤਿਸ ਨੂੰ ਸਿਰ ਸੋਪੀਐ ਵਿੱਚ ਉਹ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਮੁੱਲ ਕਹਿ ਭਾਗ ਜਿਨ੍ਹਾਂ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰਾਸ ਮੇਰੀ ਮਨ ਵਣਜਾਰਾ ਹਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਹੋ ਲਾਹ ਖਟਿਓ ਦਿਹਾੜੀ ਇਹ ਧਨ ਤਿਨਾ ਮਿਲਿਆ ਜਿਨ ਹਰਿਆ ਪੇ ਭਾਣਾ ਕਹਿ ਨਾਨਕ ਰਾਸ ਮੇਰੀ ਮਨ ਹੁਆ ਵਣਜਾਰਾ ਇਹ ਰਸਨਾ ਤੂੰ ਅਨ ਰਸਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕੀਤੈ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਾਹੁੜ ਨਾ ਤ੍ਰਿਸ਼ਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਨ ਰਸ ਵਿਸਰੇ ਜਾ ਹਰ ਵਸੈ ਮਨ ਆਏ ਸਰੀਰਾ ਮੇਰੇ ਹਰ ਤੁਮੈ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਦ ਵਿੱਚ ਤਾ ਤੂੰ ਜਗ ਮਹਿ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ
हर जोत रखी तुद वे तातु जग में आया हर आपे माता पे पिता जिन जीव पाए जग दिखाया गुर प्रसादी बुझिया ता चलत हुआ चलत नदरी आया कह नान सृष्ट का मूल रचिया जोत रखी तातु जग में आया मन चाओ भया प्रभा गुण सुनिया हर मंगल गाओ सखी गृह मंदिर बनिया हर गाओ मंगल नित सखी सुख दुख न व्यापे गुर चरण लागे दिन सुभागे अपना फिर जापे अनहत वाणी गुर शब्द जानी हर नाम हर रस भोगो कह नानक प्रभा मिलिया करण कारण जोगो हे शरीरा मेरिया इस जग में आए कह क्या तुझ कर्म कमाया के कर्म कमाया तुझ शरीरा जा तू जग में आया जिन हर तेरा रचन रचिया सो हर मन न वसाया गुर प्रसादी हर मन वसिया पूर्व लिखिया पाया कह नानक उस शरीर प्रवान हुआ जिन सतगुरु स्यों चित लाया हे नेत्र हो मेरे हो हर तुम महजोत तरी हर बिन वरना देखो कोई हर बिन वरना देखो कोई नदरी हर निहालिया इहो वे संसार तुम देख देव हर का रूप है हर रूप नदरी आया गुर प्रसादी बुझिया जा वेखा हर इक है हर बिन वरना कोई कह नानके नित्र अंत से सतगुरु मिलया दिव दृष्ट होई ए श्रवण हो मेरे हो सच है सुनने नु पठाए सच है सुनने नु पठाए स्त्री रलाए सुनो सत बाणी जित सुनी मंतन हरिया हुआ रसना रस समानी सच लख विडानी ताकि गत कही न जाए कह नानक अमृत नाम सुनो पवित्र हुवो सच है सुनने नु पठाए हर जीव गुफंद रख कह वाजा पवन बजाया बजाया वाजा पाउन नौ द्वारे प्रकट किए दसवां गुप्त रखाया गुरुद्वारे लाए भावनिक न दसवां द्वार दिखाया तह नेक रूप नाउ नव निध तिष्टांत न जाई पाया कह नानक हर प्यारे जियो गुफा अंदर रख कह जपन बजाया इह सचा सोहिला सचै कर गाव गाव ता सोहिला घर सचै जिथे सुधा सच त्यावे सचो त्यावे जा तुद भावे गुरमुख जिना बुझावे यो सत सबना का कसम है जिस बक्से सो जन पावहे कह नानक सच सोहेला सच्चै घर गावहे आनंद सुनो वड भागी हो सगल मनोरथ पूरे पार ब्रह्म प्रपाया उतरे सगल विसूरे दुख रोग संताप उतरे सुनी सच्ची बाणी संत साजन भय सरसे पूरे गुरु ते जानी सुनते पुनीत कहते पवित सतगुर रहया भर पूरे बिनवंत नानक गुर चरण लागे वाजे अनहद तूरे सुनते पुनीत कह

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।

ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇ ਵਾਹੀ ਦੇਖ ਕੇ ਅਨ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰੇ

ਮੈਂ ਆਪ ਜੀ ਕੇ ਚਰਨਾਂ ਵਿਚ ਅਰਪਣ ਕੀਤੇ ਆ। ਸਤਿਗੁਰੂ ਜੀ ਕਿਰਪਾ ਕਰਨੀ, ਸੂ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਕਿਰਤ ਕਮਾਈਆਂ ਵਿਚ ਵਾਧੇ ਪਾਉਣੇ, ਘਰਾਂ ਵਿਚ ਸੁਖ ਵਰਤਾਉਣੀ, ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ, ਗੁਰਸਿੱਖੀ ਦੀ ਦਾਤ, ਵਿਦਿਆ ਦੀ ਦਾਤ, ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਨਾ, ਸਤਿਗੁਰੂ

ਕਰਨੀਆਂ, ਦਰੋਂ ਘਰੋਂ ਸਮੂਹ ਸੰਗਤ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਆਪਣੇ ਚਰਨ ਕਮਲਾਂ ਦੀ ਪ੍ਰੀਤ ਔਰ ਪ੍ਰਤੀਤ ਬਖਸ਼ਿਸ਼ ਕਰਨਾ। ਸਤਿਗੁਰੂ ਜੀਓ, ਆਪ ਜੀ ਕੇ ਟਹਿਲੀਆਂ ਕੀ ਅਰਦਾਸ, ਆਪ ਜੀ ਨੇ ਕਿਰਪਾ ਕਰਨੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕਰਕੇ ਸ਼ਰਧਾ ਭਾਵਨਾ ਪ੍ਰੀਤ ਅਦਬ ਸਹਿ ਦਰ ਘਰ ਦੀ ਸੇਵਾ ਦੇ ਯੋਗ ਕਰਨਾ, ਰਹਿਮਤਾਂ ਕਰਨੀਆਂ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ। ਸਤਿਗੁਰੂ ਜੀਓ, ਆਪ ਜੀ ਦੀ ਕਿਰਪਾ ਸਦਕਾ ਚਾਰ ਪੈਰ ਰਹਿਣ ਸੁਖ ਭਾਣੇ ਅੰਦਰ ਬਤੀਤ ਹੋਈ ਹੈ, ਦਿਨ ਚੜ੍ਹੇ ਆਪਣੇ ਭਾਣੇ ਅੰਦਰ ਬਤੀਤ ਕਰਵਾਉਣਾ ਗਰੀਬ ਨਿਵਾਜ, ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦੇ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ।

माटी का क्या धूप है स्वामी, मानस की गत यही असी खते।

सिमरौ सुप्रभ अपना स्वामी, सगल कटाका अंतर जामी रहाउ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਗੁਰ ਆਪਣੇ ਉੱਪਰ ਬਲ ਜਾਈਐ, ਆਠ ਪਹਿਰ ਹਰ ਹਰ ਜਸ ਗਾਈਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਤਨਤਾ ਯੋਗ ਹੋ ਜੋ ਗੁਰੂ ਚਰਨਾਂ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਪਾਵਨ ਦੀਵਾਨਾਂ ਦੀ ਸੰਪੂਰਨਤਾ ਤੇ ਪਾਵਨ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ ਜੋ ਸੂਹੀ ਰਾਗ ਵਿੱਚ ਪੰਚਮ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਹਨ, ਜਿਸ ਦਾ ਭਾਵ ਗੁਰਦੇਵ ਪਿਤਾ ਮਹਾਰਾਜ ਨੇ ਦਰਸਾਇਆ ਹੈ ਕਿ ਇਹ ਭਾਈ ਗੁਰੂ ਆਪਣੇ ਉੱਪਰ ਵੱਲ ਜਾਈਏ, ਸਦੀਵ ਕਾਲ ਆਪਣੇ ਗੁਰੂ ਤੋਂ ਵਾਰਨੇ ਬਲਿਹਾਰਨੇ ਜਾਈਏ। ਵਾਰਨੇ ਬਲਿਹਾਰਨੇ ਕਿਵੇਂ ਜਾਣਾ ਹੈ? ਆਠ ਪਹਿਰ ਹਰ ਹਰ ਜਸ ਗਾਈਏ, ਅੱਠੇ ਪਹਿਰ ਭਾਵ ਹਰ ਵਕਤ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਸਿਫਤੋ ਸਲਾਹ ਜਦੋਂ ਪ੍ਰਾਣੀ ਕਰਦਾ ਹੈ, ਇਹ ਆਪਣੇ ਗੁਰੂ ਪਰਮੇਸ਼ਵਰ ਉੱਪਰ ਵਾਰਨੇ ਬਲਿਹਾਰਨੇ ਜਾਣ ਦੀ ਵਿਧੀ ਹੈ। ਸਿਮਰੋ ਸੋ ਪ੍ਰਭ ਆਪਣਾ ਸਵਾਮੀ, ਸਗਲ ਘਟਾ ਕਾ ਅੰਤਰਜਾਮੀ। ਜੋ ਅਕਾਲ ਪੁਰਖ ਵਾਹਿਗੁਰੂ ਸਾਰੇ ਘਟਾਂ ਵਿੱਚ ਵਸਦਾ ਹੈ, ਹਿਰਦਿਆਂ ਵਿੱਚ ਵਸਦਾ ਹੈ, ਅੰਤਰਜਾਮੀ ਹੈ, ਇਹ ਭਾਈ ਉਸ ਪਰਮਾਤਮਾ ਵਾਹਿਗੁਰੂ ਸਵਾਮੀ ਨੂੰ ਸਿਮਰ। ਚਰਨ ਕਮਲ ਸਿਓ ਲਾਗੀ ਪ੍ਰੀਤ, ਸਾਚੀ ਪੂਰਨ ਨਿਰਮਲ ਰੀਤ। ਇਹੀ ਅਸਲ ਰੀਤ ਹੈ, ਇਹੀ ਅਸਲ ਕਰਮ ਹੈ, ਇਹੀ ਨਿਰਮਲ ਕਰਮ ਹੈ। ਜਦੋਂ ਮਨੁੱਖ ਦਾ ਮਨ, ਮਨੁੱਖ ਦੀ ਪ੍ਰੀਤੀ ਪਰਮਾਤਮਾ ਦੇ ਚਰਨ ਕਮਲਾਂ ਨਾਲ ਲੱਗ ਜਾਂਦੀ ਹੈ, ਸੰਤ ਪ੍ਰਸਾਦ ਵਸੈ ਮਨ ਮਾਹੀ, ਗੁਰਮੁਖਾਂ ਦੀ ਕਿਰਪਾ ਦੇ ਨਾਲ, ਗੁਰੂ ਕਿਰਪਾ ਦੇ ਨਾਲ ਵਾਹਿਗੁਰੂ ਦਾ ਨਾਮ, ਵਾਹਿਗੁਰੂ ਦੀ ਸਿਫਤ ਮਨ ਵਿੱਚ ਵਸ ਜਾਂਦੀ ਹੈ, ਫਿਰ ਪਰਮਾਤਮਾ ਦਾ ਨਾਮ ਜਦੋਂ ਮਨ ਨੂੰ ਚੰਗਾ ਲੱਗਦਾ ਹੈ, ਜਨਮ ਜਨਮ ਕੇ ਕਿਲ ਵਿਖ ਜਾਹੀ, ਜਨਮਾਂ ਜਨਮਾਂਤਰਾਂ ਦੇ ਕਿਲ ਵਿਖ ਤੋਂ ਭਾਵ ਪਾਪ, ਜਿਹੜੇ ਜਨਮਾਂ ਜਨਮਾਂਤਰਾਂ ਦੇ ਇਕੱਠੇ ਕੀਤੇ ਹੋਏ ਪਾਪ ਨੇ, ਉਹ ਸਾਰੇ ਪਰਮਾਤਮਾ ਦੇ ਪ੍ਰੇਮ ਕਰਕੇ ਦਗਦ ਹੋ ਜਾਂਦੇ ਨੇ, ਸੜ ਜਾਂਦੇ ਨੇ। ਇਸ ਕਰਕੇ ਬੇਨਤੀ ਕੀਤੀ ਹੈ, ਕਰ ਕਿਰਪਾ ਪ੍ਰਭ ਦੀਨ ਦਿਆਲਾ, ਨਾਨਕ ਮੰਗੈ ਸੰਤਰ ਵਾਲਾ, ਪੰਚਮ ਪਾਤਸ਼ਾਹ ਜੀ ਕਿਰਪਾ ਕਰਦੇ। ਹੇ ਪ੍ਰਭੂ ਦੀਨ ਦਿਆਲ ਪਰਮੇਸ਼ਵਰ ਸਤਿਗੁਰ ਜੀ, ਮੇਰੇ ਨਾਚੀਜ਼ ਤੇ ਵੀ ਕਿਰਪਾ ਕਰ, ਮੈਨੂੰ ਵੀ ਆਪਣੇ ਗੁਰਸਿੱਖਾਂ ਦੀ, ਗੁਰਮੁਖ ਪਿਆਰਿਆਂ ਦੀ ਚਰਨ ਧੂੜ ਦੇ, ਤਾਂ ਜੋ ਉਹਨਾਂ ਕੀ ਧੂੜ ਪ੍ਰਾਪਤ ਕਰਕੇ ਮੇਰੇ ਵੀ ਪਾਪ ਨਾਸ ਹੋ ਜਾਣ, ਮੇਰੇ ਹਿਰਦੇ ਵਿੱਚ ਵੀ ਵਾਹਿਗੁਰੂ ਦੇ ਨਾਮ ਦੀ ਪ੍ਰੀਤ ਬਣ ਜਾਵੇ। ਇਹ ਅਰਦਾਸ, ਇਹ ਬੇਨਤੀ ਸਤਿਗੁਰਾਂ ਨੇ ਅੱਜ ਇਸ ਪਾਵਨ ਹੁਕਮ ਰੂਪ ਵਿੱਚ ਦਰਸਾਈ ਹੈ। ਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਦਰੋਂ ਕਰੋਂ ਨਾਮਦਾਰ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਿਵਾਜਨ। ਬੇਨਤੀ ਹੈ ਕਿ 11 ਮਈ ਤੋਂ ਲੈ ਕੇ 17 ਮਈ ਤੱਕ ਸਾਡੇ ਪਾਸ ਸਿੱਖ ਕੌਮ ਦੇ ਮਹਾਨ ਵਿਦਵਾਨ ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਪਹੁੰਚ ਰਹੇ ਹਨ। 11 ਤੋਂ ਲੈ ਕੇ 17 ਮਈ ਤੱਕ ਉਹਨਾਂ ਨੇ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰਨਗੇ। 7:30 ਤੋਂ 8:30 ਹਰ ਰੋਜ਼ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦੇ ਅੰਮ੍ਰਿਤ ਸ਼ਬਦ ਦੀ ਵਿਚਾਰ ਹੋਵੇਗੀ। ਐਤਵਾਰ ਦੁਪਹਿਰ ਦੇ ਦੀਵਾਨਾਂ ਦੀ ਹਾਜ਼ਰੀ ਹੋਏਗੀ। ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਆਸਾ ਕੀ ਵਾਰ ਦੇ ਕੀਰਤਨ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ, ਇਹਨਾਂ ਦੇ ਜੱਥੇ ਪਾਸੋਂ ਸਰਵਣ ਕਰੀਏ ਜੀ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਲਬਵਾੜ ਜਿਉਂ ਸੁਜੇਂਦਰ ਖੇਤ ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸਾਹਿਬ ਨਾ ਫਲੀਏ ਫੁਲੀਏ ਬੱਪੜੇ ਪੀਤਨ ਵਿੱਚ ਸਵਾ ਪੌੜੀ ਆਪੀ ਨੇ ਅਪਸਾ ਜੀਓ।

ਮਹਿਲ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਣੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਦਾਖ ਅਲਗ ਕਰੋੜ ਸੱਚਾ ਸਪਤਾਨ ਸੱਚਾ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਸੱਚ ਨਿਕਲ।

0: ਪੂਜਾ
1: ਅਵਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਮਾਸ ਇੱਕ ਨਾ ਹੁਕਮ ਸਮਾਇ ਲੈ ਇੱਕ ਨਾ ਹੁਕਮ ਕਰੇ ਬਿਨਾਸ ਇੱਕ ਨਾ ਭਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸੇ ਪਿਆ ਆਖ ਨਾ ਜਾਪੇ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀਆ ਜਾ ਕੋ ਆਪ ਕਰੇ ਪਰ ਗਾਸ ਪੌੜੀ ਨਾਨਕ ਜੀ ਉਪਾਏ ਕਰ

ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰ ਜਨ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖਿਡ ਹੈ ਵਿਡਾਣੀ।

ਦੱਸਾ ਕੁਦਰਤ ਸੁਣਾ ਕੁਦਰਤ ਭਾਵ ਸੁਖਸਾਰ ਕੁਦਰਤ ਭਾਵ ਧਾਲੀਆਂ ਆਕਾਸੀ ਕੁਦਰਤ ਸਰਵ ਆਕਾਰ ਕੁਦਰਤ ਪੇਤ ਪ੍ਰਾਣ ਕਤੇਬਾਂ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੇ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਬਾਨ ਕੁਦਰਤ ਪਾਉਣ ਪਾਣੀ ਬੈਸੰਤਰ

0: ਪਹਿਲਾ
1: ਮਿੱਟੀ ਮੁਸਲਮਾਨ ਕੀ ਭੀੜ ਪਈ ਘੁਮਿਆਰ ਘੜ ਭਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਏ ਬੁਪੜੀ ਚੜ ਚੜ ਪਵੇਂਗਿਆਰ ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣ ਕਰ ਤਾਰ ਪੜੀ ਬਿਨ ਸਤਿਗੁਰ ਕਿਨ ਪਾਏ।

0: ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉੱਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸਵਾਕ ਸਮਾਂ ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤਸੰਗਤ ਵਿੱਚ ਜੁੜਨ ਦਾ ਨਸੀਬ ਹੋਇਆ। ਹੁਣੇ ਆਪ ਜੀ ਨੇ ਗੁਰੂ ਘਰ ਦੇ ਹਜ਼ੂਰੀ ਕੀਰਤਨੀ ਬਹੁਤ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਸਾਹਿਬ ਉਹਨਾਂ ਦੇ ਜਥੇ ਪਾਸੋਂ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਸਮਾਂ ਹੋਇਆ ਇਸ ਪਾਵਨ ਅਸਥਾਨ ਤੇ ਗੁਰ ਸ਼ਬਦ ਵਿਚਾਰ ਦਾ। ਅੱਜ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਇਸ ਪਾਵਨ ਅਸਥਾਨ ਤੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ ਉਹ ਪਾਵਨ ਹੁਕਮ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਜ ਜਗਤ ਨੂੰ ਪਰਮਾਤਮਾ ਦੇ ਘਰ ਤੱਕ ਪਹੁੰਚਾਉਣ ਵਾਲੇ ਜਹਾਜ਼ ਜਿਨ੍ਹਾਂ ਦੀ ਵਡਿਆਈ ਵਿੱਚ ਭੱਟ ਸਾਹਿਬਾਨਾਂ ਨੇ ਬਚਨ ਕਹੇ ਨੇ ਕਲ ਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲਗ ਬੇਤਰ ਹੋ। ਉਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜਿਹੜੇ ਜਹਾਜ਼ ਬਣ ਕੇ ਆਏ ਨੇ ਜਿਸ ਜਹਾਜ਼ ਦੇ ਵਿੱਚ ਸਵਾਰ ਹੋਣ ਦੇ ਨਾਲ ਬੰਦਾ ਪਰਮਾਤਮਾ ਦੀ ਗੋਦ ਵਿੱਚ ਜਾ ਪਹੁੰਚਦਾ। ਐਸੇ ਸਤਿਗੁਰੂ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਰਾਗ ਸੂਹੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 741 ਅਤੇ 42 ਅੰਗ ਤੇ ਸਵਾਏਮਾਨ। ਆਓ ਗੁਰਮੁਖੋ ਮੇਰੇ ਸਤਿਗੁਰਾਂ ਨੇ ਅੱਜ ਕੀ ਬਖਸ਼ਿਸ਼ ਰਹਿਮਤਾਂ ਨਾਲ ਨਵਾਜਿਆ। ਉਹ ਆਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ। ਰਸਨਾ ਦੀ ਪਵਿੱਤਰਤਾ ਵਾਸਤੇ ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੋਲ ਆਰੰਭਤਾ ਮੇਰੇ ਸਤਿਗੁਰੂ ਇੱਥੋਂ ਕਰਦੇ ਪਏ ਨੇ। ਸੂਹੀ ਮਹੱਲਾ ਪੰਜਵਾਂ ਸੂਹੀ ਰਾਗ ਹੈ। ਪੰਜਵੇਂ ਪਾਤਸ਼ਾਹ ਸ਼ਬਦ ਉਚਾਰਨ ਕਰ ਰਹੇ ਨੇ ਗੁਰ ਆਪਣੇ ਉੱਪਰ ਬਲ ਜਾਏ। ਆਪਣੇ ਗੁਰੂ ਤੋਂ ਬਲਹਾਰ ਜਾਣਾ ਚਾਹੀਦਾ, ਸਦਕੇ ਜਾਣਾ ਚਾਹੀਦਾ, ਵਾਰਨੇ ਜਾਣਾ ਚਾਹੀਦਾ। ਆਠ ਪਹਿਰ ਹਰ ਹਰ ਜਸ ਗਾਈਏ, ਕਿਉਂਕਿ ਗੁਰੂ ਦੀ ਕਿਰਪਾ ਦੇ ਨਾਲ ਹੀ ਬੰਦਾ ਅੱਠੇ ਪੈਰ ਪਰਮਾਤਮਾ ਦਾ ਜਸ ਕਰ ਸਕਦਾ, ਪਰਮਾਤਮਾ ਦੀਆਂ ਵਡਿਆਈਆਂ ਕਰ ਸਕਦਾ। ਇਹ ਪਹਿਲੀ ਪੰਕਤੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਗੁਰਮੁਖੋ ਜਿਸ ਗੁਰੂ ਨੂੰ ਤੁਸੀਂ ਰੋਜ਼ ਮੱਥਾ ਟੇਕਦੇ ਹੋ, ਅਸੀਂ ਤੁਸੀਂ ਜਿਸ ਗੁਰੂ ਦੇ ਰੋਜ਼ ਚਰਨਾਂ ਵਿੱਚ ਆਪਾਂ ਅਰਦਾਸਾਂ ਕਰਦੇ, ਜਿਸ ਗੁਰੂ ਦੇ ਚਰਨਾਂ ਵਿੱਚ ਰੋਜ਼ ਤੁਸੀਂ ਸੇਵਾ ਕਰਦੇ, ਅੱਜ ਉਸ ਗੁਰੂ ਦੀ ਵਡਿਆਈ ਵਿੱਚ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸਿੱਖ ਨੂੰ ਅਲਰਟ ਕਰਦੇ ਪਏ, ਸਿੱਖ ਨੂੰ ਸਾਵਧਾਨ ਕਰਦੇ ਪਏ ਨੇ। ਸਿੱਖਾ ਆਪਣੇ ਗੁਰੂ ਤੋਂ ਬਲਹਾਰ ਜਾਇਆ ਕਰ, ਸਦਕੇ ਜਾਇਆ ਕਰ, ਕੁਰਬਾਨ ਜਾਇਆ ਕਰ। ਤੇ ਸਿੱਖਾਂ ਨੇ ਸਵਾਲ ਕੀਤਾ ਮਹਾਰਾਜ ਇਹੋ ਜੀ ਕਿਹੜੀ ਕੁਆਲਿਟੀ ਹੈ ਗੁਰੂ ਦੇ ਕੋਲ, ਕਿਹੜੇ ਗੁਣ ਨੇ ਗੁਰੂ ਦੇ ਕੋਲ, ਜਿਨ੍ਹਾਂ ਗੁਣਾਂ ਤੋਂ ਪ੍ਰਭਾਵਿਤ ਹੋ ਕੇ ਅਸੀਂ ਗੁਰੂ ਤੋਂ ਬਲਹਾਰ ਜਾਈਏ, ਸਦਕੇ ਜਾਈਏ। ਕਿਉਂ ਜਾਈਏ ਬਲਹਾਰ, ਕਿਉਂ ਜਾਈਏ ਸਦਕੇ, ਇਹ ਸਵਾਲ ਹੈ ਸਿੱਖ ਦਾ। ਤੇ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਸਤਿਗੁਰਾਂ ਨੇ ਬੇਅੰਤ ਪ੍ਰਮਾਣ ਦੇ ਕੇ ਦੱਸਿਆ, ਭਾਈ ਵੇਖ ਆਹ ਵੀ ਗੁਰੂ ਨੇ ਤੇਰੇ ਤੇ ਬਖਸ਼ਿਸ਼ ਕੀਤੀ, ਆਹ ਵੀ ਗੁਰੂ ਵਿੱਚ ਗੁਣ ਹੈ, ਗੁਰੂ ਆਹ ਕਰਨ ਵਾਲਾ ਹੈ, ਗੁਰੂ ਇਸ ਤਰ੍ਹਾਂ ਕਰ ਦਿੰਦਾ ਹੈ, ਗੁਰੂ ਆਹ ਬਖਸ਼ਿਸ਼ਾਂ ਤੇਰੇ ਤੇ ਕਰਨ ਵਾਲਾ। ਕਈ ਬਖਸ਼ਿਸ਼ਾਂ ਗਣਾ ਗਣਾ ਕੇ ਦੱਸੀਆਂ ਵੀ ਇਸ ਕਰਕੇ ਗੁਰੂ ਤੋਂ ਬਲਹਾਰ ਜਾਇਆ ਕਰ, ਸਦਕੇ ਜਾਇਆ ਕਰ। ਉਹ ਕੁਝ ਕੁ ਪ੍ਰਮਾਣ ਮੈਂ ਆਪ ਸੰਗਤਾਂ ਨਾਲ ਸਾਂਝੇ ਕਰ ਲਵਾਂ, ਕਿਹੜੇ ਕਿਹੜੇ ਗੁਣ ਨੇ, ਕਿਉਂ ਗੁਰੂ ਤੋਂ ਬਲਹਾਰ ਜਾਣਾ। ਆਸਾ ਕੀ ਵਾਰ ਤੁਸੀਂ ਰੋਜ਼ ਸਰਵਣ ਕਰਦੇ ਹੋ ਨੇਮ ਦੇ ਨਾਲ, ਕੋਈ ਗੁਰਮੁਖ ਪਿਆਰੇ ਗੁਰੂ ਘਰ ਵਿੱਚ ਆਣ ਕੇ ਸਰਵਣ ਕਰਦੇ ਨੇ ਅਤੇ ਕੋਈ ਜ਼ਿਆਦਾਤਰ ਘਰਾਂ ਵਿੱਚ ਬੈਠ ਕੇ ਤੁਸੀਂ ਇਸ ਗੁਰਦੁਆਰੇ ਦਾ ਲਾਈਵ ਟੈਲੀਕਾਸਟ ਸਰਵਣ ਕਰਦੇ। ਜਦੋਂ ਵੀ ਆਸਾ ਕੀ ਵਾਰ ਦੀ ਆਰੰਭਤਾ ਹੁੰਦੀ ਹੈ ਨਾ, ਆਸਾ ਕੀ ਵਾਰ ਦੀ ਆਰੰਭਤਾ ਹੀ ਮਹਾਰਾਜ ਜੀ ਨੇ ਗੁਰੂ ਦੇ ਬਲਹਾਰ ਜਾਣ ਤੋਂ ਕੀਤੀ। ਪਹਿਲਾ ਸਲੋਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ, ਬਲਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬੋਲ, ਉਹ ਕਹਿੰਦੇ ਮੈਂ ਆਪਣੇ ਗੁਰੂ ਤੋਂ ਇੱਕ ਦਿਨ ਦੇ ਵਿੱਚ 100 ਵਾਰੀ ਬਲਹਾਰ ਜਾਂਦਾ, ਸਦਕੇ ਜਾਂਦਾ, ਵਾਰ ਨੇ ਜਾਂਦਾ। ਪੁੱਛਿਆ ਜੀ ਕਿਉਂ, ਕਹਿਣ ਲੱਗੇ ਜਿਨ ਮਾਨਸ ਤੇ ਦੇਵਤੇ ਕੀ ਏ ਕਰਤ ਨਾ ਲਾਗੀ ਵਾਰ। ਆਹ ਮੇਰੇ ਗੁਰੂ ਵਿੱਚ ਕੁਆਲਿਟੀਜ਼ ਹੈ, ਗੁਣ ਨੇ। ਗੁਰੂ ਜਦੋਂ ਵੀ ਨਜ਼ਰ ਭਰ ਕੇ ਕਿਸੇ ਤੇ ਤੱਕ ਲੈਂਦਾ ਹੈ ਨਾ, ਤੇ ਪਾਪੀ ਬੰਦੇ ਦਾ ਵਿਪਾਰ ਉਤਾਰਾ ਕਾਰਜ। ਜਦੋਂ ਮੇਰਾ ਗੁਰੂ ਕਿਰਪਾ ਦੀ ਨਜ਼ਰ ਕਿਸੇ ਤੇ ਪਾ ਦਿੰਦਾ ਹੈ ਨਾ, ਤੇ ਉਹ ਕੋਡੇ ਰਾਕਸ਼ ਵਰਗਿਆਂ ਨੂੰ ਸੰਤ ਬਣਾ ਦਿੰਦਾ, ਉਹ ਸੱਜਣ ਠੱਗ ਵਰਗਿਆਂ ਨੂੰ ਸੰਤ ਬਣਾ ਦਿੰਦਾ। ਤੇ ਜਿਸ ਗੁਰੂ ਦੇ ਵਿੱਚ ਇੰਨੀ ਬਰਕਤ ਹੈ, ਇੰਨੀਆਂ ਰਹਿਮਤਾਂ ਨੇ, ਉਹ ਪਾਪੀ ਬੰਦੇ ਨੂੰ ਪੁੰਨੀ ਬਣਾਉਣ ਵਾਲਾ ਹੈ, ਠੱਗ ਨੂੰ ਸੱਜਣ ਬਣਾਉਣ ਵਾਲਾ ਹੈ, ਰਾਕਸ਼ ਨੂੰ ਸੰਤ ਬਣਾਉਣ ਵਾਲਾ ਹੈ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ, ਬੰਦਿਆ ਪਤਾ ਨਹੀਂ ਤੁਵੀਂ ਤੇ ਕਿੰਨੀਆਂ ਕੁ ਰੋਜ਼ ਠੱਗੀਆਂ ਮਾਰਦਾ, ਪਤਾ ਨਹੀਂ ਤੁਵੀਂ ਕਿੰਨੇ ਕੁ ਪਾਪ ਕਰਦਾ, ਪਤਾ ਨਹੀਂ ਕਿੰਨੇ ਕੁ ਲੋਕਾਂ ਦੇ ਮਨ ਦਿਖਾਉਣਾ, ਪਤਾ ਨਹੀਂ ਕਿੰਨੇ ਕੁ ਲੋਕਾਂ ਦੇ ਹੱਕ ਮਾਰੀ ਜਾਂਦਾ। ਉਹ ਇੰਨੇ ਪਾਪਾਂ ਨਾਲ ਭਰਿਆ ਬੰਦਿਆ, ਤੁਵੀਂ ਗੁਰੂ ਤੋਂ ਕੁਰਬਾਨ ਜਾਇਆ ਕਰ। ਜਿਸ ਦਿਨ ਗੁਰੂ ਦੀ ਨਜ਼ਰ ਤੇਰੇ 'ਤੇ ਹੋ ਗਈ, ਉਹ ਤੇਰੇ ਵੀ ਲੱਖਾਂ ਅਪਰਾਧ ਮੇਰੇ ਸਤਿਗੁਰੂ ਬਖਸ਼ ਦੇ। ਇਹ ਗੁਰੂ ਵਿੱਚ ਕੁਆਲਿਟੀ ਗੁਣ, ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਏ ਕਰਤ ਨਾ ਲਾਗੀ ਵਾਰ। ਸਮਾਂ ਨਹੀਂ ਲਾਉਂਦਾ ਮੇਰਾ ਸਤਿਗੁਰੂ, ਇਹ ਨਹੀਂ ਕਹਿੰਦਾ ਵੀ ਅੱਜ ਮੈਂ ਤੇਰੇ 'ਤੇ ਕਿਰਪਾ ਕੀਤੀ ਏ ਅਤੇ ਉਹ ਕਿਤੇ 10 ਸਾਲ ਬਾਅਦ ਤੇਰੇ 'ਤੇ ਬਖਸ਼ਿਸ਼ ਹੋਈ। ਗੁਰੂ ਦੇਰ ਨਹੀਂ ਲਾਉਂਦਾ ਵੀ ਅੱਜ ਤੇਰੇ 'ਤੇ ਮੈਂ ਕਿਰਪਾ ਕਰ ਰਿਹਾ ਅਗਲੇ ਜਨਮ ਦੇ ਵਿੱਚ, ਨਹੀਂ। ਮਹਾਰਾਜ ਕਹਿੰਦੇ ਨੇ ਉਸੇ ਵੇਲੇ ਬਖਸ਼ਾਂ, ਉਸੇ ਵੇਲੇ ਰਹਿਮਤ ਆ ਜਾਂਦੀ। ਕੌਡੇ ਰਾਕਸ਼ ਨੂੰ ਮਹਾਰਾਜ ਜੀ ਨੇ ਉਸੇ ਵੇਲੇ ਸੰਤ ਬਣਾ ਦਿੱਤਾ, ਬਿਰਤੀ ਬਦਲ ਦਿੱਤੀ। ਬਿਰਤੀ ਮਨੁੱਖ ਦਾ ਚਿਹਰਾ ਉਹ ਹੀ ਰਹਿੰਦਾ, ਸਰੀਰ ਬਾਡੀ ਸਭ ਕੁਝ ਉਹ ਹੀ ਰਹਿੰਦਾ, ਪਰ ਅੰਦਰ ਦੀ ਸੋਚ ਗੁਰੂ ਬਦਲ ਦਿੰਦੇ, ਅੰਦਰ ਦੀ ਵਿਚਾਰ ਗੁਰੂ ਬਦਲ ਕੇ ਰੱਖ ਦਿੰਦੇ। ਹੋਰ ਪ੍ਰਮਾਣ ਸਾਂਝਾ ਕਰ ਲਈਏ ਆਸਾ ਕੀ ਵਾਰ ਦੇ ਵਿੱਚ। ਅਗਲਾ ਸਲੋਕ ਫਿਰ ਗੁਰੂ ਦੀ ਵਡਿਆਈ, ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਮਹੱਲਾ ਦੂਜਾ। ਜੇ 100 ਚੰਦਾ ਉਗਵਾ ਹੈ, ਸੂਰਜ ਚੜੇ 1000, ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਬੰਦਿਆ ਜਿੰਨਾ ਮਰਜ਼ੀ ਤੇਰੇ ਕੋਲੋਂ ਬਾਹਰ ਦਾ ਗਿਆਨ ਹੋਵੇ, ਜਿੰਨਾ ਮਰਜ਼ੀ ਬਾਹਰ ਚਾਨਣ ਹੋਵੇ, ਪਰ ਅੰਦਰ ਚਾਨਣ ਉਸ ਦਿਨ ਆਉਣਾ। ਚਾਨਣ ਦੇ ਭਾਵ ਨੇ ਸਮਝ, ਅਕਲ। ਅੰਦਰ ਤੇਰੇ ਸਮਝ ਤੇ ਅਕਲ ਉਸ ਦਿਨ ਆਉਣੀ ਹੈ ਜਿਸ ਦਿਨ ਤੂੰ ਗੁਰੂ ਤੋਂ ਬਲਹਾਰ ਜਾਏਗਾ ਤੇ ਗੁਰੂ ਤੇਰੇ 'ਤੇ ਬਖਸ਼ਿਸ਼ ਕਰਨੀ। ਹੋਰ ਕੀ ਗੁਰੂ ਸਾਡੇ ਵਾਸਤੇ ਕਰਦਾ। ਆਸਾ ਕੀ ਵਾਰ ਦੀ ਇੱਕ ਹੋਰ ਪੌੜੀ ਸਾਂਝੀ ਕਰ। ਮਹਾਰਾਜ ਕਹਿੰਦੇ ਸਤਿਗੁਰ ਬਿੱਟੋਂ ਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਨੇਤਰੀ ਜਗਤ ਨਿਹਾਲ। ਖਸਮ ਛੋੜ ਦੂਜੇ ਲੱਗੇ, ਡੂਬੇ ਸੇਵਣ ਜਾ ਰਿਹਾ। ਉਹ ਭਲਿਆ ਸਤਿਗੁਰੂ ਹੈ ਬੋਹਿਥਾ, ਬੋਹਿਥਾ ਦੇ ਅਰਥ ਹੁੰਦੇ ਨੇ ਬੇੜੀ, ਬੇੜਾ ਜਹਾਜ। ਸਤਿਗੁਰੂ ਬੇੜਾ ਹੈ, ਤੇ ਬੇੜੇ ਦਾ ਕੰਮ ਪਤਾ ਕੀ ਹੁੰਦਾ, ਬੰਦੇ ਨੂੰ ਇੱਕ ਕਿਨਾਰੇ ਤੋਂ ਸਵਾਰ ਕਰਕੇ ਤੇ ਦਰਿਆ ਦੇ ਦੂਸਰੇ ਕਿਨਾਰੇ 'ਤੇ ਜਾ ਕੇ ਲਾ ਦੇਣਾ। ਬੇੜਾ ਸਵਾਰੀਆਂ ਨੂੰ ਦਰਿਆ ਤੋਂ ਪਾਰ ਕਰਦਾ, ਤੇ ਮੇਰਾ ਸਤਿਗੁਰੂ ਵੀ ਬੇੜਾ ਹੈ, ਬੋਹਿਤ ਹੈ, ਜਹਾਜ਼ ਹੈ ਜਿਹੜਾ ਇਸ ਭਵਜਲ ਸੰਸਾਰ ਤੋਂ ਬੰਦੇ ਨੂੰ ਪਾਰ ਕਰ ਦਿੰਦਾ। ਸਤਿਗੁਰੂ ਹੈ ਬੋਹਿਥਾ, ਵਿਰਲੇ ਕਿੰਨੇ ਵਿਚਾਰੇ, ਇਹ ਸਭ ਨੂੰ ਸਮਝ ਨਹੀਂ ਜਿਉਣ। ਵੀ ਸਤਿਗੁਰੂ ਬੋਹਿਤ ਹੈ, ਸਤਿਗੁਰੂ ਜਹਾਜ਼, ਕੋਈ ਟਾਵਾਂ ਟਾਵਾਂ ਜੇ, ਜਿਹਨੂੰ ਇਹ ਸਮਝ ਆਉਂਦੀ ਤੇ ਜਿਹਨੂੰ ਸਮਝ ਆ ਜਾਂਦੀ ਹੈ ਨਾ, ਉਹ ਸਤਿਗੁਰੂ ਦੇ ਬੋਹਿਤ ਵਿੱਚ ਸਵਾਰ ਹੋ ਜਾਂਦਾ, ਸਤਿਗੁਰੂ ਦੇ ਚਰਨਾਂ ਵਿੱਚ ਜੁੜ ਜਾਂਦਾ, ਤੇ ਜਿਹੜਾ ਸਤਿਗੁਰੂ ਦੇ ਚਰਨਾਂ ਵਿੱਚ ਜੁੜ ਗਿਆ ਉਹਦੇ ਬੇੜੇ ਪਾਰ ਹੋ ਜਾਂਦਾ। ਸਤਿਗੁਰੂ ਹੈ ਬੋਹਿਤ, ਵਿਰਲੇ ਕਿੰਨੇ ਵਿੱਚ ਆ ਰਿਹਾ, ਕਰ ਕਿਰਪਾ ਪਾਰ ਉਤਾਰ। ਇੱਕ ਮੰਗਲਾ ਚਰਨ ਦੇ ਵਿੱਚ ਮੈਂ ਸ਼ਬਦ ਪੜ੍ਹਿਆ, ਅੱਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ। ਅਸੀਂ ਕਹਿੰਦੇ ਨਾ ਕਿਉਂ ਗੁਰੂ ਤੋਂ ਬਲਹਾਰ ਜਾਈਏ, ਕਿਉਂਕਿ ਅੱਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਹੁਕਮ ਬਖਸ਼ਿਸ਼ ਕੀਤਾ, ਗੁਰ ਆਪਣੇ ਉੱਪਰ ਬਲ ਜਾਈ। ਬੰਦੇ ਆਪਣੇ ਗੁਰੂ ਤੋਂ ਕਿਉਂ ਨੀ ਤੂੰ ਬਲਹਾਰ ਜਾਂਦਾ, ਕਿਉਂ ਨੀ ਸਦਕੇ ਜਾਂਦਾ, ਕਿਉਂ ਨੀ ਵਾਰਨੇ ਜਾਂਦਾ, ਕਿਉਂ ਨੀ ਗੁਰੂ ਦਾ ਸ਼ੁਕਰ ਕਰ। ਤੇ ਸਿੱਖ ਸਵਾਲ ਕਰਦਾ ਕਿਉਂ ਵਾਰਨੇ ਜਾਵਾਂ, ਕਿਉਂ ਸਦਕੇ ਜਾਵਾਂ, ਕੀ ਕੀਤਾ ਮੇਰੇ ਵਾਸਤੇ ਗੁਰੂ ਨੇ, ਕੀ ਕਰ ਸਕਦਾ ਗੁਰੂ ਸਾਡੇ ਵਾਸਤੇ। ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ, ਮੈਂ ਗਿਣੀ ਜਾਂਦਾ ਤੇ ਫਿਰ ਮੈਂ ਬੋਲੀ ਜਾਂਦਾ, ਤੂੰ ਗਿਣੀ ਜਾ ਕਿਹੜੀਆਂ ਕਿਹੜੀਆਂ ਬਖਸ਼ਿਸ਼ਾਂ ਗੁਰੂ ਤੇਰੇ ਤੇ ਕਰਨ ਵਾਲਾ। ਉਹ ਸ਼ਬਦ ਆਪ ਸੰਗਤਾਂ ਨੂੰ ਜ਼ਬਾਨੀ ਯਾਦ, ਘਰ ਦੇ ਵਿੱਚ ਜਦੋਂ ਸਮਾਗਮ ਹੁੰਦਾ ਹੈ ਨਾ, ਤੇ ਤੁਸੀਂ ਉਹ ਗੁਰਮੁਖ ਪਿਆਰਿਆਂ ਨੂੰ, ਗੁਰੂ ਘਰ ਦੇ ਕੀਰਤੀਆਂ ਨੂੰ ਕਹਿ ਕੇ ਕਈ ਵਾਰੀ ਸ਼ਬਦ ਪੜ੍ਹਾਉਂਦੇ ਹੋ, ਤੁਹਾਡਾ ਪਿਆਰ ਹੈ ਗੁਰੂ ਦੇ ਨਾਲ। ਉਸ ਇੱਕ ਇੱਕ ਪੰਕਤੀ ਵਿੱਚ ਮਹਾਰਾਜ ਜੀ ਨੇ ਬਖਸ਼ਿਸ਼ਾਂ ਗਣਾ ਦਿੱਤੀਆਂ, ਵੀ ਆਹ ਵੀ ਗੁਰੂ ਕਰਨ ਵਾਲਾ ਹੈ, ਆਹ ਵੀ ਗੁਰੂ ਕਰਨ ਵਾਲਾ ਹੈ, ਇੰਨੀਆਂ ਬਖਸ਼ਿਸ਼ਾਂ ਕਰਨ ਵਾਲਾ ਬੰਦਿਆ ਉਸ ਗੁਰੂ ਤੋਂ ਬਲਹਾਰ ਜਾਇਆ ਕਰ। ਮੈਂ ਸ਼ਬਦ ਪੜ੍ਹਦੀ ਹਾਂ, ਮਹਾਰਾਜ ਜੀ ਕਹਿੰਦੇ ਨੇ, ਸਤਿਗੁਰੂ ਹੋਏ ਦਿਆਲ ਤਾਂ ਸ਼ਰਧਾ ਪੂਰੀ, ਪਹਿਲੀ ਬਖਸ਼, ਸਤਿਗੁਰੂ ਹੋਏ ਦਿਆਲ ਨਾ ਕਪਹੁ ਚੂਰੀ, ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਆਂ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ, ਸਤਿਗੁਰ ਹੋਏ ਦਿਆਲ ਤਾਂ ਜਮ ਕਾ ਡਰ ਕਿਰਾ। ਸਭ ਤੋਂ ਵੱਡਾ ਡਰ ਬੰਦੇ ਨੂੰ ਜਮਾਂ ਦਾ ਤੇ ਮੌਤ ਦਾ ਸਤਾਉਂਦਾ ਪਿਆ, ਪਰ ਜਦੋਂ ਗੁਰੂ ਤੋਂ ਬਲਹਾਰ ਜਾਏਗਾ, ਮੇਰੇ ਸਤਿਗੁਰੂ ਨਦਰ ਕਰਨਗੇ, ਜਮਾਂ ਨਾਲੋਂ ਤੇਰਾ ਨਾਤਾ ਹੀ ਕੱਟਿਆ ਜਾਏਗਾ। ਸਤਿਗੁਰ ਹੋਏ ਦਿਆਲ ਤਾਂ ਜਮ ਕਾ ਡਰ ਕੇ ਹੈ, ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁੱਖ ਦੇਹਾ। ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਭੱਜ ਦੌੜ ਕਰਦਾ, ਕਿਉਂ ਕਰਦਾ ਜੀ? ਸੁੱਖ ਵਾਸਤੇ, ਸੁੱਖ ਮਿਲਦਾ, ਘਰ ਦੇ ਵਿੱਚ ਆਨੰਦ ਬਣਦਾ। ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ, ਗੁਰੂ ਤੋਂ ਕਿਉਂ ਨੀ ਬਲਹਾਰ ਜਾਂਦਾ? ਜੇ ਗੁਰੂ ਨਦਰ ਕਰੇਗਾ ਤਾਂ ਤੇਰੀ ਜ਼ਿੰਦਗੀ ਸੁੱਖਾਂ ਨਾਲ ਭਰ ਜਾਏਗੀ। ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ, ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ, ਸਤਿਗੁਰੂ ਹੋਏ ਦਿਆਲ ਤਾਂ ਜਮ ਕਾ ਡਰ ਕੇ ਹਾਂ, ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ, ਸਤਿਗੁਰ ਹੋਏ ਦਿਆਲ ਤਾਂ ਨਵ ਨਿਤ ਪਾਈਏ, ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈ। ਬੰਦਿਆਂ ਨੌ ਨਿਧੀਆਂ 18 ਸਿੱਧੀਆਂ ਘਰ ਵਿੱਚ ਆ ਜਾਣਗੀਆਂ, ਜੇ ਤੂੰ ਗੁਰੂ ਤੋਂ ਬਲਹਾਰ ਜਾਏਗਾ, ਸਦਕੇ ਜਾਏਗਾ ਤੇ ਗੁਰੂ ਤੇਰੇ ਤੇ ਤਰੁੱਟ ਪੈਣ, ਤੇ ਜੇ ਸਤਿਗੁਰੂ ਤਰੁੱਟ ਪਏ ਨਾ ਤੇ ਤੂੰ ਪਰਮਾਤਮਾ ਵਿੱਚ ਇਸ ਤਰ੍ਹਾਂ ਲੀਨ ਹੋ ਜਾਏਗਾ ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲਾ ਦਿੱਤਾ ਜੀ, ਪਰਮਾਤਮਾ ਤੱਕ ਤੇਰੀ ਪਹੁੰਚ ਬਣ ਜਾਵੇ। ਹੋਰ ਕਿਉਂ ਗੁਰੂ ਤੋਂ ਬਲਹਾਰ ਜਾਣਾ? ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬੋਲ ਨੂੰ ਮਹਾਰਾਜ ਜੀ ਕਹਿੰਦੇ ਨੇ, ਇਸ ਕਰਕੇ ਗੁਰੂ ਤੋਂ ਬਲਹਾਰ ਜਾਣਾ ਕਿਉਂਕਿ ਸਤਿਗੁਰੂ ਆਪ ਮੁਕਤ ਹੈ, ਤੇ ਜਦੋਂ ਮੁਕਤ ਗੁਰੂ ਦੇ ਚਰਨਾਂ ਨਾਲ ਜੁੜੇਗਾ, ਗੁਰੂ ਤੋਂ ਬਲਹਾਰ ਜਾਏਗਾ, ਤੂੰ ਵੀ ਮੁਕਤ ਹੋ ਜਾਣਾ। ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰੇ। ਕਿਉਂ ਗੁਰੂ ਤੋਂ ਬਲਹਾਰ ਜਾਣਾ? ਕਿਉਂਕਿ ਗੁਰੂ ਸਾਨੂੰ ਡੁੱਬਦਿਆਂ ਨੂੰ ਬਾਂਹ ਫੜ ਕੇ ਤੇ ਬਚਾ ਲੈਣ ਵਾਲਾ, ਭੁੱਲੇ ਮਾਰਗ ਜਿਨਹੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ, ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਹਿਰਦੇ ਗੁਰ ਚਰਨ ਪਿਆਰੇ। ਅਗਨ ਸਾਗਰ ਅਖੀਰ ਵਿੱਚ ਮਹਾਰਾਜ ਜੀ ਕਹੇ, ਅਗਨ ਸਾਗਰ ਬੂਢਤ ਸੰਸਾਰਾ, ਨਾਨਕ ਬਹਾ ਪਕਰ ਸਤਿਗੁਰ ਨਸਤਾਰਾ। ਗੁਰੂ ਇਹ ਜਿਹੜਾ ਜਿਹੜਾ ਤੈਨੂੰ ਬਾਂਹ ਫੜ ਕੇ ਵਕਾਰਾਂ ਦੇ ਵਿੱਚ ਡੁੱਬਣ ਨਹੀਂ ਦੇਗਾ, ਬਚਾ ਲਏਗਾ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਨੇ ਗੁਰੂ ਦੀ ਵਡਿਆਈ ਵਿੱਚ ਕੁਝ ਬਚਨ ਕਹਿਣ ਲੱਗੇ, ਜਿਵੇਂ ਪਾਰਸ ਦੇ ਵਿੱਚ ਇੰਨੀ ਤਾਕਤ ਹੈ ਵੀ 8 ਧਾਤਾਂ ਨੂੰ ਛੂ ਜਾ ਤੇ ਉਹਨਾਂ ਨੂੰ ਸੋਨਾ ਬਣਾ ਦੇ, ਗੁਰੂ ਵਿੱਚ ਇੰਨੀ ਤਾਕਤ ਹੈ ਕੋਈ ਗੁਰੂ ਦੇ ਚਰਨਾਂ ਨੂੰ ਛੂ ਜਾ ਤੇ ਗੁਰੂ ਉਹਨੂੰ ਪਾਰਸ ਬਣਾ ਦੇ, ਮਹਾਨ ਬਣਾ। ਕਹਿਣ ਲੱਗੇ, 52 ਚੰਦਨ ਇੱਕ ਰੁੱਖ ਦੇ ਵਿੱਚ ਇੰਨੀ ਸਮਰੱਥਾ ਹੈ, ਜਿਸ ਦਰਖਤ ਦੀ ਕੋਈ ਵੈਲਿਊ ਹੀ ਨਹੀਂ, ਕਿਸੇ ਕੰਮ ਨਹੀਂ ਆਉਂਦਾ, ਕਿਤੇ ਉਹ ਦਰਖਤ 52 ਦਰਖਤ ਦੀ ਸੰਗਤ ਕਰ ਲੈ ਉਹ ਮਹਾਨ ਬਣ ਜਾਂਦਾ ਹੈ ਜਿਹੜਾ ਬਿਲਕੁਲ ਨਿਕੰਮਾ ਬੰਦਾ ਹੋ ਚੁੱਕਾ, ਵਕਾਰਾਂ ਵਿੱਚ ਗ੍ਰਸਤ ਹੋ ਚੁੱਕਾ, ਨਸ਼ਿਆਂ ਵਿੱਚ ਗਲਤਾਨ ਹੋ ਚੁੱਕਾ, ਰੱਬ ਨਾਲੋਂ ਟੁੱਟ ਚੁੱਕਾ, ਕਿਤੇ ਐਸਾ ਬੰਦਾ ਵੀ ਗੁਰੂ ਦੀ ਸੰਗਤ ਕਰ ਜੇ ਤੇ ਉਹ ਵੀ ਮਹਾਨ ਬਣ ਜਾਂਦਾ। ਇਹ ਕੁਝ ਕੁ ਉਦਾਹਰਣਾਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਦਿੱਤੀਆਂ ਨੇ ਗੁਰੂ ਦੀ ਵਡਿਆਈ ਵਿੱਚ, ਉਹਨਾਂ ਦੀ ਮੈਂ ਵਾਰ ਪੜ੍ਹਦੇ ਕਿੰਨੀਆਂ ਕੁ ਬਖਸ਼ਿਸ਼ ਹਨ। ਉਹ ਕਹਿੰਦੇ ਨੇ ਸਤਿਗੁਰ ਪਾਰਸ ਪਰਸੈ ਕੰਚਨ ਕਰੇ ਮਨੂਰ ਮਲੀਣਾ, ਸਤਿਗੁਰ ਪਾਵਨ ਚੰਦਨੋ ਵਾਸ ਸਵਾਸ ਕਰੇ ਲਾਖੀਣਾ, ਸਤਿਗੁਰ ਪੂਰਾ ਪਾਰ ਜਾਤ ਸਿਮਲ ਸਫਲ ਕਰੈ ਸੰਗ ਲੀਣਾ, ਮਾਨ ਸਰੋਵਰ ਸਤਿਗੁਰੂ ਕਾਗੋ ਹੰਸ ਜਲਹ ਦੁੱਧ ਪੀਣਾ, ਗੁਰ ਤੀਰਥ ਦਰਿਆਉ ਹੈ ਪਸ਼ੂ ਪਰੇਤ ਕਰੈ ਪ੍ਰਬੀਣਾ, ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੈ ਓੜੀਣਾ, ਗੁਰਮੁਖ ਮਨ ਅਪਤੀਜ ਪਤੀਣਾ। ਇਹ ਇੰਨੀਆਂ ਬਖਸ਼ਾਂ ਗੁਰੂ ਕੋਲ ਮਿਲ। ਇੱਕ ਮੈਂ ਸੁਖਮਣੀ ਸਾਹਿਬ ਦਾ ਪਤਾ ਪੜ੍ਹਦੇ ਹਾਂ, ਕਿਉਂਕਿ ਸਾਡਾ ਸਵਾਲ ਹੈ ਕਿਉਂ ਗੁਰੂ ਤੋਂ ਬਲਹਾਰ ਜਾਈ, ਕਿਉਂ ਸਦਕੇ ਜਾਈ, ਤੇ ਮਹਾਰਾਜ ਕਹਿਣ ਲੱਗੇ ਆ ਵੇਖ ਗੁਰੂ ਕਿੰਨਾ ਤੇਰੇ ਤੇ ਬਖਸ਼ਿਸ਼ਾਂ ਕਰਨ ਵਾਲਾ, ਕਿਹੜੀਆਂ ਕਿਹੜੀਆਂ ਦਾਤਾਂ ਨਾਲ ਤੈਨੂੰ ਨਵਾਜਣ ਵਾਲਾ ਏ, ਇੰਨੀਆਂ ਦਾਤਾਂ ਦੇਣ ਵਾਲਾ ਗੁਰੂ, ਆਹ ਕਿਰਪਾ ਕਰਨ ਵਾਲਾ, ਇਸ ਕਰਕੇ ਸਦਕੇ ਜਾਇਆ। ਉਹ ਸਤਿਗੁਰਾਂ ਦੇ ਬਹੁ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਗੁਰੂ ਦੀ ਨਜ਼ਰ ਮਿਲ ਜਾਏ ਨਾ ਤੇ ਬੰਦਾ ਬੰਦਾ ਨਹੀਂ ਰਹਿੰਦਾ, ਸੰਤ ਬਣ ਜਾਂਦਾ। ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੁਖਮਣੀ ਸਾਹਿਬ ਦਾ ਪਤਾ, ਸਤਿਗੁਰੂ ਸਿੱਖਾਂ ਦੀ ਪਾਲਣਾ ਕਰਦਾ, ਸੰਭਾਲ ਕਰਦਾ। ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕ ਕਹੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਤਰੈ, ਸਤਿਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਬਕਾਰ ਤੇ ਹਟੈ, ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੇ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰ। ਜਿਹੜਾ ਗੁਰੂ ਲੋਕ ਤੇ ਪਰਲੋਕ ਸੇਲਾ ਕਰਨ ਵਾਲਾ, ਜਿਹੜਾ ਗੁਰੂ ਜੇ ਸਾਡੀ ਜਿੰਦ ਦਾ ਸਾਥੀ ਹੈ, ਐਸੇ ਗੁਰੂ ਤੋਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਗੁਰ ਆਪਣੇ ਉੱਪਰ ਬਲ ਜਾਏ, ਆਪਣੇ ਗੁਰੂ ਤੋਂ ਬਲਹਾਰ ਜਾਏ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਸ ਵੇਲੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਹੋ ਕੇ ਬਾਹਰ ਆਏ ਨੇ ਨਾ, ਤੇ ਜਹਾਂਗੀਰ ਬਾਦਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗੱਲਾਂ ਬਾਤਾਂ ਕਰਦਿਆਂ ਸਵਾਲ ਕੀਤਾ ਸੀ, ਮਹਾਰਾਜ ਮੇਰੇ ਮਨ ਦਾ ਸ਼ੰਕਾ ਹੈ, ਸਵਾਲ ਦੱਸੋ। ਮਹਾਰਾਜ ਕਹਿਣ ਲੱਗੇ ਦੱਸੋ। ਕਹਿਣ ਲੱਗੇ ਵੀ ਲੋਕ ਦੁਨੀਆਂ ਦੇ ਮੈਨੂੰ ਬਾਦਸ਼ਾਹ ਕਹਿੰਦੇ ਨੇ, ਕਿਉਂਕਿ ਮੈਂ ਹਿੰਦੁਸਤਾਨ ਦਾ ਬਾਦਸ਼ਾਹ, ਪਰ ਤੁਹਾਨੂੰ ਸੱਚੇ ਪਾਤਸ਼ਾਹ ਕਹਿੰਦੇ। ਤੁਹਾਨੂੰ ਸੱਚੇ ਪਾਤਸ਼ਾਹ ਕਿਉਂ ਕਹਿੰਦੇ, ਮੈਨੂੰ ਕਿਉਂ ਨੂੰ ਸੱਚੇ ਪਾਤਸ਼ਾਹ ਕਹਿੰਦੇ, ਫਰਕ ਕੀ ਹੈ? ਤੇ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਸਮਾਂ ਆਏਗਾ ਤੇ ਦੱਸਾਂ। ਅੱਜ ਉਹ ਸਮਾਂ ਆਇਆ ਜਿਸ ਵੇਲੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਨੂੰ ਨਾਲ ਲੈ ਕੇ ਮਹਾਰਾਜ ਰਸਤੇ ਵਿੱਚ ਉਹਨਾਂ ਨੇ ਪੜਾਅ ਕੀਤਾ ਨਾ, ਉੱਥੇ ਤੰਬੂ ਲਗਾ ਦਿੱਤੇ ਗਏ। ਇੱਕ ਪਾਸੇ ਬਾਦਸ਼ਾਹ ਦਾ ਤੰਬੂ ਲੱਗਾ ਹੈ, ਇੱਕ ਪਾਸੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਤੰਬੂ ਲੱਗ। ਮੈਂ ਜ਼ਿਆਦਾ ਨਾ ਇਸ ਸਾਖੀ ਨੂੰ ਲੰਬਾ ਕਰਾਂ ਕਿਉਂਕਿ ਸਮਾਂ ਨੇੜੇ ਪਹੁੰਚ ਗਿਆ। ਇੱਥੇ ਇੱਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪਿਆਰ ਵਾਲਾ ਸਿੱਖ ਰਹਿੰਦਾ, ਜਿਹੜਾ ਕੋਈ ਅਮੀਰ ਨਹੀਂ ਸੀ, ਕੋਈ ਰਾਜਾ ਨਹੀਂ ਸੀ, ਬਸ ਰੋਜੀ ਰੋਟੀ ਕਮਾ ਕੇ ਇੱਕ ਵਕਤ ਦੀ ਖਾ ਲੈਣੀ, ਅਗਲੇ ਦਾ ਕੋਈ ਪਤਾ ਨਹੀਂ ਮਿਲਣਾ। ਉਹਨੂੰ ਪਤਾ ਲੱਗਾ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਾਡੇ ਇਲਾਕੇ ਵਿੱਚ ਆਏ, ਸਿੱਖ ਸੰਗਤਾਂ ਹੋਰ ਵੀ ਆ ਰਹੀਆਂ ਸਨ। ਉਹਨੇ ਸੋਚਿਆ ਵੀ ਚਲੋ ਮੈਂ ਵੀ ਮਹਾਰਾਜ ਜੀ ਦੇ ਦਰਸ਼ਨ ਕਰ ਆਵਾਂ, ਅਰਦਾਸ ਬੇਨਤੀ ਕਰਾਂਗਾ, ਮੇਰੇ ਘਰ ਦੇ ਵਿੱਚ ਵੀ ਚਾਰ ਟਕੇ ਆ ਜਾਣਗੇ, ਰੋਜੀ ਰੋਟੀ ਸੌਖੀ ਚੱਲ ਪਏਗੀ। ਸੋਚਿਆ ਵੀ ਹੁਣ ਮੇਰੇ ਕੋਲ ਤਾਂ ਹੈ ਨਹੀਂ, ਲੈ ਕੇ ਕੀ ਜਾਵਾਂ। ਉਹਨੇ ਫਿਰ ਕੀ ਕੀਤਾ, ਇੱਕ ਘਾਹ ਦੀ ਪੰਡ ਲਈ ਜਿਹੜੀ ਮਹਾਰਾਜ ਜੀ ਦੇ ਘੋੜੇ ਵਾਸਤੇ ਲੈ ਲਈ, ਇੱਕ ਟਕਾ ਆਪਣੀ ਜੇਬ ਵਿੱਚ ਪਾ ਲਿਆ ਵੀ ਚਲੋ ਟਕਾ ਹੀ ਮਹਾਰਾਜ ਜੀ ਨੂੰ ਮੱਥਾ ਟੇਕ ਦਾਂਗੇ, ਜਦ ਹੀ ਧੰਨ ਦੋ ਤੇ ਕੋਈ ਗੱਲ। ਜਿਸ ਵੇਲੇ ਆਇਆ ਮਹਾਰਾਜ ਦਰਸ਼ਨ ਕਰਨ ਵਾਸਤੇ ਤੇ ਸਾਹਮਣੇ ਬਾਦਸ਼ਾਹ ਜਹਾਂਗੀਰ ਦਾ ਤੰਬੂ ਲੱਗਾ, ਜਿਸ ਵੇਲੇ ਉਸ ਵੱਲ ਨੂੰ ਤੁਰ ਪਿਆ ਵੀ ਉਧਰ ਵੀ ਅਹਿਲਕਾਰ ਉਹਦੇ ਬਾਹਰ ਖਲੋਤੇ ਨੇ, ਉਹਦੇ ਸੈਨਿਕ ਖਲੋਤੇ ਨੇ, ਤੇ ਪੁੱਛਿਆ ਸੀ ਵੀ ਮੇਰੇ ਗੁਰੂ ਦਾ ਸਰੂਪ ਕਿਸੇ ਨੇ ਦੱਸਿਆ ਸੀ ਵੀ ਤੇਰਾ ਸਤਿਗੁਰੂ ਮੀਰੀ ਪੀਰੀ ਦਾ ਧਾਰਨੀ ਹੈ, ਉਹ ਤਨ ਤੇ ਕਿਰਪਾਨਾ ਧਾਰਨ ਕਰਦਾ ਹੈ, ਉਹਦੇ ਹੱਥ ਵਿੱਚ ਸ਼ਸਤਰ ਹੁੰਦੇ ਨੇ, ਉਹਦੀਆਂ ਘਰ ਦੀਆਂ ਫੌਜਾਂ ਹੁੰਦੀਆਂ ਨੇ, ਸਿਪਾਹੀ ਨਾਲ ਹੁੰਦੇ ਨੇ। ਉਹਨੇ ਵੇਖਿਆ ਵੀ ਬਾਦਸ਼ਾਹ ਦਾ ਤੰਬੂ ਲੱਗਾ ਸੀ, ਸਾਰੀਆਂ ਨਿਸ਼ਾਨੀਆਂ ਵੇਖ ਕੇ ਤੇ ਅੰਦਰ ਵਾਲਾ ਗਿਆ। ਜਿਸ ਵੇਲੇ ਅੰਦਰ ਗਿਆ, ਬਾਦਸ਼ਾਹ ਆਪਣੇ ਤੰਬੂ ਦੇ ਵਿੱਚ ਆਪਣੇ ਤਖ਼ਤ ਤੇ ਬਿਰਾਜਮਾਨ ਬੈਠਾ ਸੀ। ਸਿੱਖ ਨੇ ਵੇਖਿਆ ਵੀ ਕਲਗੀ ਵੀ ਲੱਗੀ ਹੈ, ਸ਼ਸਤਰ ਵੀ ਧਾਰਨ ਕੀਤੇ ਨੇ, ਇਹ ਮੇਰਾ ਸੱਚਾ ਪਾਤਸ਼ਾਹ ਹੋਣਾ। ਜਾ ਕੇ ਟਕਾ ਰੱਖ ਕੇ, ਘਾਹ ਦੀ ਪੰਡ ਰੱਖ ਕੇ ਤੇ ਮੱਥਾ ਟੇਕ ਦਿੱਤਾ ਤੇ ਬਚਨ ਪਤਾ ਕੀ ਕਹਿ, ਕਹਿਣ ਲੱਗੇ ਸੱਚੇ ਪਾਤਸ਼ਾਹ ਮੇਰਾ ਲੋਕ ਤੇ ਪਰਲੋਕ ਸੇ ਲਾਗਾ। ਜਦੋਂ ਆਹ ਬਚਨ ਸੁਣੇ ਨਾ ਤੇ ਜਹਾਂਗੀਰ ਬਾਦਸ਼ਾਹ ਸੁਣ ਕੇ ਹੈਰਾਨ ਹੋਇਆ, ਕਹਿਣ ਲੱਗੇ ਵੀ ਇਹ ਸਿੱਖ ਹੈ, ਗੁਰੂ ਨੂੰ ਮਿਲਣ ਵਾਸਤੇ ਅਸੀਂ ਭੁਲੇਖੇ ਨਾਲ ਹੀ ਆ ਗਏ। ਤੋ ਬਾਦਸ਼ਾਹ ਕਹਿਣ ਲੱਗਾ, ਸਿੱਖਾ ਮੈਂ ਤੇਰਾ ਸੱਚੇ ਪਾਤਸ਼ਾਹ ਨਹੀਂ, ਮੈਂ ਬਾਦਸ਼ਾਹ। ਜਦੋਂ ਸਿੱਖ ਨੇ ਸੁਣਿਆ ਵੀ ਸੱਚੇ ਪਾਤਸ਼ਾਹ ਨਹੀਂ ਬਾਦਸ਼ਾਹ, ਟਕਾ ਵੀ ਚੁੱਕ ਲਿਆ ਤੇ ਘਾਹ ਦੀ ਪੰਡ ਵੀ ਚੁੱਕ ਲਿਆ, ਤੁਰ ਪਿਆ। ਬਾਦਸ਼ਾਹ ਬੜਾ ਹੈਰਾਨ ਹੋਇਆ ਵੀ ਇੱਕ ਟਕਾ ਮੇਰੀ ਵੈਲਿਊ ਨੇ, ਇਹਨੇ ਰੱਖ ਕੇ ਚੁੱਕ ਲਿਆ। ਉਸੇ ਵੇਲੇ ਆਵਾਜ਼ ਮਾਰੀ, ਕਹਿਣ ਲੱਗੇ ਸਿੱਖਾ ਟਕਾ ਰਹਿਣ ਦੇ, ਮੈਂ ਤੈਨੂੰ ਧਨ ਦੌਲ ਦੇ ਦਿੰਦਾ, ਉਹ ਆਪਣੇ ਗੁਰੂ ਨੂੰ ਭੇਟਾ ਕਰ। ਕਹਿਣ ਲੱਗੇ ਨਹੀਂ, ਇਹ ਟਕਾ ਤੇਰੇ ਵਾਸਤੇ ਨੇ, ਮੇਰੇ ਸੱਚੇ ਪਾਤਸ਼ਾਹ ਵਾਸਤੇ, ਉਹਦੇ ਚਰਨਾਂ ਵਿੱਚ ਭੇਟਾ ਕਰਾਂ। ਬਾਦਸ਼ਾਹ ਕਹਿਣ ਲੱਗਾ, ਉਹ ਛੱਡ, ਤੇਰੇ ਗੁਰੂ ਨੇ ਤੈਨੂੰ ਕੀ ਦੇਣਾ ਹੈ, ਇੱਕ ਟਕਾ ਰਹਿਣ ਤੇ ਮੇਰੀ ਬੇਇੱਜ਼ਤੀ ਹੁੰਦੀ ਏ, ਇਹਦੇ ਬਦਲੇ ਮੈਂ ਤੈਨੂੰ ਇੱਕ ਥਾਲ ਮੋਹਰਾਂ ਦਾ ਦੇ ਦਿੰਦਾ, ਤੇਰੇ ਘਰ ਦੀ ਗਰੀਬੀ ਕੱਟੀ ਜਾਏਗੀ। ਕਹਿਣ ਲੱਗੇ ਬਾਦਸ਼ਾਹ ਤੇਰੀਆਂ ਮੋਹਰਾਂ ਲੈਣ ਨਹੀਂ ਆ, ਜੋ ਗੁਰੂ ਨੇ ਬਖਸ਼ਿਸ਼ ਕਰਨੀ ਉਹ ਤੇਰੇ ਕੋਲ ਨੇ। ਕਹਿਣ ਲੱਗੇ ਇੱਕ ਪਿੰਡ ਦੀ ਜ਼ਕੀਰ ਦੇ ਦਿੰਦਾ ਹੈ। ਕਹਿਣ ਲੱਗੇ ਜ਼ਕੀਰਾਂ ਵੀ ਨਹੀਂ ਚਾਹੀਦਾ, ਮੁੱਕਦੀ ਗੱਲ ਸਿੱਖ ਤੁਰ ਪਿਆ। ਬਾਦਸ਼ਾਹ ਹੈਰਾਨ ਹੋਇਆ, ਕਹਿਣ ਲੱਗੇ ਇੰਨਾ ਸਿੱਖ ਟਕਰਾ ਗਿਆ, ਠੁਕਰਾ ਗਿਆ, ਮੈਂ ਵੇਖਾਂ ਤਾਂ ਗੁਰੂ ਕੀ ਦਿੰਦਾ। ਉਸ ਵੇਲੇ ਬਾਦਸ਼ਾਹ ਪਿੱਛੇ ਪਿੱਛੇ, ਸਿੱਖ ਅੱਗੇ ਅੱਗੇ ਦੂਸਰੇ ਤੰਬੂ ਵਾਲੇ ਪਾਸੇ ਗਿਆ ਹੈ, ਹਲੇ ਤੰਬੂ ਵਿੱਚ ਪ੍ਰਵੇਸ਼ ਨਹੀਂ ਕੀਤਾ। ਮੇਰਾ ਦੀਨ ਦੁਨੀਆਂ ਦਾ ਮਾਲਕ ਸੱਚੇ ਪਾਤਸ਼ਾਹ ਆਪ ਸਿੰਘਾਸਨ ਤੋਂ ਉੱਠ ਕੇ ਤੰਬੂ ਵਿੱਚ ਬਾਹਰ ਆ ਗਏ ਸਿੱਖ ਨੂੰ ਲੈਣ ਵਾਸਤੇ। ਜਿਸ ਵੇਲੇ ਸਿੱਖ ਦੇ ਕੋਲ ਪਹੁੰਚਿਆ ਹੈ, ਸਿੱਖ ਨੇ ਵੇਖਿਆ ਪੂਰਾ ਸਰੂਪ ਹੈ, ਜਿਸ ਤਰ੍ਹਾਂ ਦਾ ਸਿੱਖਾਂ ਨੇ ਦੱਸਿਆ ਸੀ, ਕਿਤੇ ਇਹ ਵੀ ਹੋਰ ਬਾਦਸ਼ਾਹ ਨਾ ਹੋਵੇ। ਸਿੱਖ ਨੇ ਰਸਤਾ ਬਦਲ ਲਿਆ, ਮਹਾਰਾਜ ਉਹਦੇ ਅੱਗੇ ਦੀ ਆ ਗਏ। ਸਿੱਖ ਨੇ ਫਿਰ ਰਸਤਾ ਬੋਲਿਆ, ਉਹਨੇ ਸੋਚਿਆ ਵੀ ਅੱਗੇ ਬੜੀ ਮੁਸ਼ਕਿਲ ਬਾਦਸ਼ਾਹ ਕੋਲੋਂ ਬਚ ਕੇ ਆਇਆ, ਕਿਤੇ ਇਹ ਵੀ ਮੈਨੂੰ ਆਪਣੇ ਕਬਜ਼ੇ ਵਿੱਚ ਨਾ ਕਰ ਲੈਣ। ਜਦੋਂ ਤੀਸਰੀ ਵਾਰੀ ਰਸਤਾ ਬਦਲਿਆ ਨਾ, ਤੇ ਮੇਰਾ ਦੀਨ ਦੁਨੀਆਂ ਦਾ ਮਾਲਕ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਸਿੱਖਾ ਹੁਣ ਤੇ ਸਹੀ ਰਸਤੇ ਤੇ ਆ ਰਿਹਾ, ਹੁਣ ਕਿਉਂ ਰਸਤੇ ਬਦਲੀ ਜਾਂਦਾ। ਬਸ ਇੰਨੀ ਕਹਿਣ ਦੀ ਦੇਰ ਸੀ, ਸਿੱਖ ਅੱਗੇ ਵਧਿਆ, ਘਾਹ ਦੀ ਪੰਡ ਰੱਖੀ, ਇੱਕ ਟਕਾ ਮੱਥਾ ਟੇਕਿਆ। ਇੰਨੀ ਦੇਰ ਨੂੰ ਬਾਦਸ਼ਾਹ ਪਿੱਛੇ ਆਉਂਦਾ ਪਿਆ ਸੀ, ਮੱਥਾ ਟੇਕ ਕੇ ਸਿੱਖ ਨੇ ਇਹ ਕਿਹਾ ਸੀ, ਸੱਚੇ ਪਾਤਸ਼ਾਹ ਮੇਰਾ ਲੋਕ ਤੇ ਪਰਲੋਕ ਸੇਲਾ ਕਰ ਦਿਓ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਘੁੱਟ ਕੇ ਛਾਤੀ ਨਾਲ ਲਾਇਆ, ਕਹਿਣ ਲੱਗੇ, ਸਿੱਖਾ ਤੇਰੇ ਤੋਂ ਸਦਕੇ ਤੂੰ ਮੋਹਰਾ ਠੁਕਰਾ ਆਇਆ, ਜ਼ਮੀਨਾਂ ਠੁਕਰਾ ਆਇਆ। ਉਹ ਇਹਨਾਂ ਗੁਰੂ ਨੂੰ ਪਿਆਰ ਕਰਨ ਵਾਲਿਆ, ਇੱਕ ਹੱਥ ਵਿੱਚ ਲੋਕ ਦੇ ਸੁੱਖ ਨੇ, ਇੱਕ ਹੱਥ ਵਿੱਚ ਪਰਲੋਕ ਦੇ ਸੁੱਖ ਨੇ, ਬੋਲ ਕਿਹੜੇ ਸੁੱਖ ਚਾਹੀਦੇ ਨੇ। ਸਿੱਖ ਕਹਿਣ ਲੱਗਾ, ਮਹਾਰਾਜ ਕਿਰਪਾ ਦੇ ਘਰ ਦੇ ਵਿੱਚ ਆਏ, ਜਿਹਦੇ ਦੋਵੇਂ ਸੁੱਖ ਝੋਲੀ ਵਿੱਚ ਪਾ ਦੇ। ਜਦੋਂ ਆਹ ਬਚਨ ਬਾਦਸ਼ਾਹ ਨੇ ਸੁਣੇ ਨਾ, ਹੱਥ ਜੁੜ ਗਏ, ਕਹਿਣ ਲੱਗੇ, ਸਤਿਗੁਰੂ ਮੈਂ ਤੁਹਾਨੂੰ ਸਵਾਲ ਕੀਤਾ ਸੀ ਵੀ ਮੈਨੂੰ ਬਾਦਸ਼ਾਹ ਕਹਿੰਦੇ ਨੇ, ਤੁਹਾਨੂੰ ਸੱਚੇ ਪਾਤਸ਼ਾਹ ਕਹਿੰਦੇ ਨੇ, ਮੈਨੂੰ ਸੱਚੇ ਪਾਤਸ਼ਾਹ ਕਿਉਂ ਨਹੀਂ ਕਹਿੰਦੇ। ਕਹਿਣ ਲੱਗੇ, ਅੱਜ ਪਤਾ ਲੱਗ ਗਿਆ, ਮੈਂ ਕਿਸੇ ਦਾ 4% ਦੇ ਕੇ ਲੋਕ ਸਵਾਰ ਸਕਦਾ ਹੈ, ਪਰ ਪਰਲੋਕ ਤੇ ਮੇਰਾ ਨੇ ਸਵਾਰਿਆ ਗਿਆ, ਮੈਂ ਕਿਸੇ ਦਾ ਕੀ ਸਵਾਰਾਂਗਾ। ਸੱਚੇ ਪਾਤਸ਼ਾਹ ਇਹ ਤੁਹਾਡੇ ਕੋਲੇ ਤਾਕਤ ਹੈ, ਤੁਸੀਂ ਆਪਣੇ ਸਿੱਖਾਂ ਦੇ ਲੋਕ ਵੀ ਸਵਾਰ ਸਕਦੇ ਹੋ ਤੇ ਪਰਲੋਕ ਵੀ ਸਵਾਰ ਸਕਦੇ। ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਉਹ ਭਲਿਆ ਜਿਹੜਾ ਗੁਰੂ ਇੱਕ ਟਕਾ ਲੈ ਕੇ ਤੇਰਾ ਲੋਕ ਤੇ ਪਰਲੋਕ ਸੇਲਾ ਕਰਨ ਵਾਲਾ ਹੈ, ਐਸੇ ਗੁਰੂ ਤੋਂ ਕਿਉਂ ਦੂਰ ਭਜਦਾ, ਐਸੇ ਗੁਰੂ ਤੋਂ ਕਿਉਂ ਨਹੀਂ ਟੁੱਕਰ ਬਣ ਜਾਂਦਾ, ਕਿਉਂ ਨਹੀਂ ਸਦਕੇ ਜਾਂਦਾ। ਬਚ ਅੱਜ ਐਸੇ ਬਚਨ ਮੇਰੇ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਸੂਹੀ ਮਹੱਲਾ ਪੰਜਵਾਂ, ਗੁਰ ਆਪਣੇ ਉੱਪਰ ਬਲ ਜਾਈਏ। ਸਿੱਖਾ ਗੁਰੂ ਤੋਂ ਦੂਰ ਨਾ ਭੱਜਿਆ ਕਰ, ਗੁਰੂ ਤੋਂ ਸਦਕੇ ਜਾਇਆ ਕਰ, ਵਾਰਨੇ ਜਾਇਆ ਕਰ, ਗੁਰੂ ਵਾਲਾ ਬਣ। ਆ ਵੇਖ 60-70 ਸਾਲ ਉਮਰ ਲੰਘ ਗਈ, ਜੇ ਹਲੇ ਤੱਕ ਗੁਰੂ ਦਾ ਪੱਲਾ ਨਹੀਂ ਨਾ ਫੜਿਆ ਤੇ ਜੁੜ ਜਾ ਗੁਰੂ ਦੇ ਨਾਲ। ਗੁਰੂ ਤੋਂ ਬਿਨਾਂ ਤੇਰੇ ਕਿਸੇ ਨੇ ਬਾਤ ਨਹੀਂ ਉਹ ਪੁੱਛਣੀ। ਗੁਰ ਆਪਣੇ ਉੱਪਰ ਬਲ ਜਾਈਏ, ਆਠ ਪਹਿਰ ਹਰ ਹਰ ਜਸ ਗਈਏ। ਅੱਠੇ ਪਹਿਰ ਉਹੀ ਬੰਦਗੀ ਕਰ ਸਕਦਾ, ਸਿਮਰਨ ਉਹੀ ਕਰ ਸਕਦਾ ਹੈ ਜਿਹੜਾ ਗੁਰੂ ਵਾਲਾ ਬਣੇਗਾ, ਕਿਉਂਕਿ ਗੁਰੂ ਸਾਨੂੰ ਵਾਹਿਗੁਰੂ ਦੇ ਨਾਮ ਨਾਲ ਜੋੜਦਾ। ਸਿਮਰੋ ਸੋ ਪ੍ਰਭ ਆਪਣਾ ਸਵਾਮੀ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਸਿੱਖਾ ਆਪਣੇ ਸਵਾਮੀ ਨੂੰ, ਮਾਲਕ ਨੂੰ ਸਿਮਰਿਆ ਕਰ। ਕੌਣ ਹੈ ਮਾਲਕ? ਪਰਮਾਤਮਾ। ਵਾਹਿਗੁਰੂ
1: ਉਹਨੂੰ ਸਿਮਰਿਆ ਕਰ। ਸਗਲ ਘਟਾਂਕਾ ਅੰਤਰਜਾਮੀ, ਕਿਹੜਾ ਪਰਮਾਤਮਾ? ਜਿਹੜਾ ਸਗਲ ਘਟਾਂਕਾ ਅੰਤਰਜਾਮੀ, ਸਾਡੇ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ, ਜਿਹੜਾ ਭਲਿਆਂ ਦੇ ਅੰਦਰ ਨੂੰ ਵੀ ਪੜ੍ਹ ਲੈਂਦਾ, ਬੁਰਿਆਂ ਦੇ ਅੰਦਰ ਨੂੰ ਵੀ ਪੜ੍ਹ ਲੈਂਦਾ। ਐਸੇ ਪਰਮਾਤਮਾ ਦੇ ਨਾਮ ਨੂੰ ਜਪਿਆ ਕਰ, ਰਹਾਓ ਚਰਨ ਕਮਲ ਸਿਉਂ ਲਾਗੀ ਪ੍ਰੀਤ। ਫਿਰ ਭਾਣਾ ਕਦੋਂ ਵਾਪਰਦਾ? ਕਹਿਣ ਲੱਗੇ ਜਦੋਂ ਬੰਦਾ ਗੁਰੂ ਵਾਲਾ ਬਣਿਆ, ਗੁਰੂ ਦੇ ਚਰਨਾਂ ਨਾਲ ਜੁੜਿਆ, ਉਹ ਪਰਮਾਤਮਾ ਦੀ ਭਗਤੀ ਵਿੱਚ ਲੱਗ ਗਿਆ, ਬੰਦਗੀ ਵਿੱਚ ਲੱਗ ਗਿਆ। ਚਰਨ ਕਮਲ ਸਿਉਂ, ਵਾਹਿਗੁਰੂ ਦੇ ਸੋਹਣੇ ਕਮਲ ਵਰਗੇ ਜਿਹੜੇ ਚਰਨ ਸਨ, ਉਹਨਾਂ ਨਾਲ ਬੰਦੇ ਦੀ ਪ੍ਰੀਤ ਬਣ ਗਈ। ਪਰ ਪ੍ਰੀਤ ਬਣੀ ਕਦੋਂ? ਜਦੋਂ ਗੁਰੂ ਨਾਲ ਪ੍ਰੀਤ ਬਣੀ, ਕਿਉਂਕਿ ਗੁਰੂ ਸਾਨੂੰ ਰੱਬ ਨਾਲ ਜੋੜਨ ਵਾਲਾ ਨਾ। ਜੈਸਾ ਸਤਿਗੁਰੂ ਸੁਣੀ ਦਾ, ਤੈਸੋ ਹੀ ਮੈਂ ਡੀਠ, ਉਹ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ, ਬਸੀਟ ਹਰ ਨਾਮੋ ਮੰਤਰ ਦ੍ਰਿੜਾਏ ਦਾ, ਕੱਟੇ ਹੋਮੇ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਹਨੇ ਤੁਰੇ ਪਿਆ ਸੰਯੋਗ। ਵਿਛੜਿਆ ਨੂੰ ਮਿਲਾਉਣ ਵਾਲਾ, ਟੁੱਟੇ ਹੋਇਆਂ ਨੂੰ ਜੋੜਨ ਵਾਲਾ ਗੁਰੂ ਹੈ। ਚਰਨ ਕਮਲ ਸਿਉਂ ਲਾਗੀ ਪ੍ਰੀਤ, ਸਾਚੀ ਪੂਰਨ ਨਿਰਮਲ ਰੀਤ। ਫਿਰ ਜਿਹੜੀ ਮੇਰੀ ਨਿਰਮਲ ਜੁਗਤ ਸੀ ਨਾ, ਭਾਵ ਜਿਹੜਾ ਮੇਰਾ ਜੀਵਨ ਸੀ ਜੁਗਤ, ਉਹ ਨਿਰਮਲ ਹੋ ਗਈ, ਉੱਚੀ ਹੋ ਗਈ, ਮਹਾਨ ਬਣ ਗਈ। ਸੰਤ ਪ੍ਰਸਾਦ ਵਸੈ ਮਨ ਮਾਹੀ, ਪਰਮਾਤਮਾ ਕਿਵੇਂ ਸਾਡੇ ਹਿਰਦੇ ਵਿੱਚ ਵਸੇਗਾ? ਮਹਾਰਾਜ ਕਹਿੰਦੇ ਸੰਤ ਪ੍ਰਸਾਦ, ਇੱਥੇ ਸੰਤ ਦੇ ਅਰਥ ਨੇ ਗੁਰੂ, ਗੁਰੂ ਦੀ ਕਿਰਪਾ ਦੇ ਨਾਲ ਪਰਮਾਤਮਾ ਹਿਰਦੇ ਵਿੱਚ ਵੱਸਦਾ ਹੈ। ਜਨਮ ਜਨਮ ਕੇ ਕਿਲ ਵਿਖ ਜਾਹੀ, ਤੇ ਜਦੋਂ ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਵੱਸ ਜਾਂਦਾ ਨਾ, ਤੇ ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ ਜਿਹੜੇ ਨੇ ਉਹ ਸੜਕੇ ਸਵਾ ਜਾਂਦੇ। ਕਰ ਕਿਰਪਾ ਪ੍ਰਭ ਦੀਨ ਦਿਆਲਾ, ਹੇ ਵਾਹਿਗੁਰੂ ਜੀ ਮੇਰੇ ਤੇ ਬਖਸ਼ਿਸ਼ ਕਰੋ। ਨਾਨਕ ਮੰਗ ਸੰਤਰ ਵਾਲਾ, ਮੈਂ ਤੇ ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ। ਹੇ ਵਾਹਿਗੁਰੂ ਜਿੱਥੇ ਮੈਨੂੰ ਜਨਮ ਦਿੱਤਾ ਜੇ, ਉੱਥੇ ਮੈਨੂੰ ਗੁਰੂ ਵਾਲਾ ਬਣਾ ਦਿਓ, ਗੁਰੂ ਨਾਲ ਜੋੜ ਦਿਓ। ਜਦੋਂ ਗੁਰੂ ਨਾਲ ਜੁੜਦੇ ਨਾ, ਫਿਰ ਬੰਦੇ ਦੇ ਇਹ ਲੋਕ ਸੁਖੀ ਪਰਲੋਕ ਸੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੇ ਮਾਵਕ ਅਨੁਸਾਰ ਸੰਸਾਰ ਵਿੱਚ ਆਉਣਾ ਸਫਲ ਹੋ ਜਾਂਦਾ। ਤੁਸੀਂ ਵੱਡਿਆਂ ਭਾਗਾਂ ਵਾਲੇ ਹੋ ਜਿਹੜੇ ਰੋਜ਼ ਗੁਰੂ ਦੇ ਚਰਨਾਂ ਵਿੱਚ ਜੁੜਦੇ ਹੋ। ਕੋਈ ਸਵੇਰੇ ਆਉਂਦਾ ਹੈ, ਕੋਈ ਸ਼ਾਮ ਨੂੰ ਆਉਂਦਾ ਹੈ, ਕੋਈ ਐਤਵਾਰ ਵਾਲੇ ਦਿਨ ਆਉਂਦਾ ਹੈ, ਜ਼ਰੂਰ ਗੁਰੂ ਦੇ ਚਰਨਾਂ 'ਚ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਾਹਿ ਸੇਤੀ ਮਨ ਵਜਿਆ ਵਧਾਈਆ, ਰਾਗ ਰਤਨ ਪਰਵਾਰ ਭਰੀਆ, ਸ਼ਬਦ ਗਾਵਣੇ ਆਈਆਂ, ਸ਼ਬਦੋਂ ਤਾਂ ਗਾਵੋ ਹਰੀ ਕੇ, ਰਾਮ ਮਨ ਜਿੰਨੀ ਵਸਾਇਆ, ਕਾਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹੋ, ਤੂੰ ਮਨ ਮੇਰੇ ਦੂਰ ਸਭ ਵਿਸਾਰਣਾ, ਅੰਗੀਕਾਰ ਉਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਵਰਾ ਸੁਆਮੀ, ਸੋ ਕਿਆ ਮਨੋ ਵਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ, ਕਿਆ ਨਹੀਂ ਘਰ ਤੇਰੇ ਘਰ ਤਾਂ ਤੇਰੇ, ਸਭ ਕੁਛ ਹੈ ਜਿਸ ਦੇ ਸੋ ਪਾਵੈ, ਸਦਾ ਸੁਭ ਸਲਾਹ ਤੇਰੀ, ਨਾ ਮਨ ਵਸਾਵੈ ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ ਕਾਹੇ ਨਾਨਕ, ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨਿਆ, ਵਿਸਿਆ ਜਿਨ ਇੱਛਾ ਸਭ ਪੁਜਾਈਆ, ਸਦਾ ਗੁਰਬਾਣ ਕੀਤਾ ਗੁਰੂ ਵਿਟੋ, ਜਿਸ ਦੀ ਆਇ ਵਡਿਆਈਆ, ਕਾਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਤ ਕਰ ਸੁਭਾਗਾ, ਕਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਜ ਦੋਤ ਦਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਨ ਕੋ, ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤੈ ਸੁਖ ਹੋਆ, ਤਿਤ ਕਰੇ ਅਨਹਦ ਵਾਜੇ, ਅਨੰਦ ਸਨੋਟ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੂਹਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪੈ ਸਰਸੇ ਪੂਰੇ, ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿ ਤੇ ਪਵੇ, ਸਤਿਗੁਰਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ ਸਲੋ, ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ, ਦਿਵਸ ਰਾਧੇ ਦਾਈ ਦਾਇਆ, ਕੇਲਾ ਸਗਲ ਜਗਤ ਚੰਗਿਆਈ, ਆਬਰੇ ਆਈਆ ਵਾ ਚਿਤਰ ਮਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ ਗੈ ਮਸਕਦ ਕਾਲ, ਨਾਨਕ ਤੇ ਮੁਖ ਜਿਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ਸਮਰੱਥ ਅਕਥ ਅਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਸੁਕਹੁ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਫਤਿਹ। ਔਰ ਸਤਿਕਾਰ ਜੋ ਸਾਧ ਸਿੰਘ ਜੀ ਮਾਰੇ ਬਖਸ਼ੀ ਕੀ ਜਾ ਸਕਦੇ ਨੇ, ਸ਼ਰਧਾ ਭਾਵਨਾ ਸਤ ਮਾਰੇ ਨਿੱਘੀ ਹੋ ਚ ਬੈਠ ਕੇ ਪਵਿੱਤਰ ਗਵਾਣੀ ਆਸਾ ਕੀ ਵਾਲੇ ਸੰਪੂਰਨ ਕੀਤੇ ਸਰਨ ਕੀਤੇ ਨੇ, ਪਰੰਤੂ ਅੱਜ ਦੇਖੋ ਉਹਨਾਂ ਨੇ ਕਥਾ ਕਿਆ ਸਰਨ ਕੀਤੀ ਹੈ, ਅਰਦਾਸ ਆਦਿ ਭਰੀਆਂ ਨੇ, ਪਰ ਮਾਰੇ ਬਖਸ਼ੇ ਪਵਿੱਤਰ ਪ੍ਰਣਾਮੇ ਸਰਨ ਕੀਤੇ ਹਨ। ਸਾਧ ਸਿੰਘ ਜੀ ਦਾ ਸੁਆਸ ਗੁਰੂ ਸਾਹਿਬ ਨੇ ਆਪ ਗੁਰੂ ਘਰ ਤੋਂ ਬਖਸ਼ੇ ਕੀਤਾ ਹੈ। ਔਰ ਸਾਧ ਸਿੰਘ ਜੀ ਆਪਣੇ ਤੁਹਾਨੂੰ ਪਤਾ ਹੈ ਕਿ ਹੁਣ ਲੜੀ ਵਾਸਤੇ ਅੱਜ ਪਰ ਚੱਲ ਰਹੇ ਨੇ, ਆਪ ਸਰਨ ਕਰਨੇ ਨੇ, ਸੋ ਦੂਰ ਨੇੜੇ ਘਰ ਬੈਠੇ ਹਨ। ਪਾਤਸ਼ਾਹ ਸਿੱਖ ਤੁਹਾਨੂੰ ਬੇਨਤੀ ਹੈ ਕਿ ਜਿਹਨਾਂ ਨਾਲ ਲੜੀ ਵਾਸਤੇ ਅੱਜ ਪੜ ਕਰ ਰਹੇ ਨੇ, ਕਿਉਂ ਜੋ ਕਰਨਾ ਚਾਹੁੰਦੇ ਹਨ, ਸਾਰਿਆਂ ਨੂੰ ਬੇਨਤੀ ਹੈ ਕਿ ਭਾਈ ਰਜਿੰਦਰ ਸਿੰਘ ਨਾਲ ਸੰਪਰਕ ਕਰਕੇ ਤੁਸੀਂ ਆਪਣੇ ਨਾਮ ਦਰਜ ਕਰਵਾ ਸਕਦੇ ਹੋ, ਤਾਂ ਕਿ ਅਰਦਾਸ ਦੇ ਵੇਲੇ ਸਾਰਿਆਂ ਨੂੰ ਨਾਲ ਸ਼ਾਮਿਲ ਕੀਤਾ ਜਾ ਸਕੇ, ਸਤ ਸਿੰਘ ਜੀ ਬਾਰੇ ਬਖਸ਼ਿਸ਼ ਕਰਨ ਸੰਬੰਧ ਦਾ ਬੜਾ ਹੋਵੇ। ਬਾਕੀ ਸਤ ਸਿੰਘ ਜੀ ਆਪ ਸਿੰਘ ਤੁਹਾਨੂੰ ਬੇਨਤੀ ਹੈ ਕਿ ਮਈ 10 ਨੂੰ ਹੈ ਮਦਰ ਡੇ, ਮਈ 10 ਨੂੰ ਮਦਰ ਡੇ ਹੈ, ਆਪ ਸਿੰਘ ਨੇ ਜ਼ਰੂਰ ਖਿਆਲ ਰੱਖਣਾ ਹੈ। ਮਈ 11 ਤੋਂ 17 ਤੱਕ ਭਾਈ ਪਿੰਦਰ ਸਾਹਿਬ ਜੀ ਪਿੰਦਰਪਾਲ ਦੀ ਕਥਾ ਕਰ ਰਹੇ ਨੇ, ਵਿਦਵਾਨ ਵੀਰ ਆਪ ਨੇ ਹਾਜ਼ਰੀਆਂ ਭਰੋ, ਸਮੇਂ ਦੇ ਆਪਣਾ ਯਤਨ ਕਰੋ। ਮਈ 12 ਨੂੰ ਹੈ ਸਰਹੰਦ ਫਤਿਹ, ਸਤ ਸਿੰਘ ਜੀ ਜੋ ਇੱਕ ਮਹਾਨ ਸੇਵਾ ਕੀਤੀ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ, ਅਸੀਂ ਜ਼ਰੂਰ ਯਾਦ ਕਰੀਏ ਜਿਨ੍ਹਾਂ ਨੇ ਉਹਨਾਂ ਨੂੰ ਇਹ ਦੱਸਿਆ ਸੀ ਕਿ ਮਜ਼ਲੂਮਾਨਾ ਜ਼ੁਲਮ ਕਿਵੇਂ ਕਰੀਦਾ। ਸਤ ਸਿੰਘ ਜੀ ਮਈ 15 ਨੂੰ ਹੈ ਸੰਗਰਾਂਦ ਜੀ, ਇਸ ਮਹੀਨੇ ਦੀ ਆਪ ਸਿੰਘ ਤਨਹਾਲੀਆਂ ਪਾਣੀ ਨਵੇਂ ਮਹੀਨੇ ਜੀਆਂ ਕਹਿਣਾ, ਅਤੇ ਸਰਬੱਤ ਦੇ ਭਲੇ ਵਾਸਤੇ ਅਸੀਂ ਅਰਦਾਸ ਕਰਨੀ ਹੈ ਸਤ ਸਿੰਘ ਜੀ, ਅਤੇ ਮਹੀਨੇ ਸਾਰੇ ਸੁੱਖ ਸ਼ਾਂਤੀ ਵਾਸਤੇ ਅਰਦਾਸ ਕਰਨੀ ਹੈ ਸਤ ਸਿੰਘ ਜੀ। ਮਈ 17 ਨੂੰ ਹੈ ਛੋਟਾ ਘੱਲੂਘਾਰਾ ਕਾਨੂੰ ਵੰਡ ਸ਼ਮਦਾ ਗੁਰਦਾਸਪੁਰ ਜ਼ਿਲ੍ਹੇ 'ਚ, ਇਸ ਸਾਡੇ ਸਾਰੀ ਸੰਗਤ ਨੂੰ ਬੇਨਤੀ ਹੈ ਉਸ ਦਿਨ ਆਓ ਜੋ ਉਹਨਾਂ ਨੇ ਉਸ ਸਮੇਂ ਦੇ ਗੁਰਸਿੱਖਾਂ ਨੇ ਸੰਗਤਾਂ ਨੇ ਸਾਡੇ ਵਾਸਤੇ ਕੀਤਾ, ਉਹਨਾਂ ਨੂੰ ਜ਼ਰੂਰ ਯਾਦ ਕਰੀਏ, ਧੰਨਵਾਦ ਕਰੀਏ ਕਿ ਉਸ ਘੱਲੂਘਾਰੇ ਵਿੱਚ ਤਕਰੀਬਨ 10 ਤੋਂ 12 ਹਜ਼ਾਰ ਸਿੰਘ ਸਿੰਘਣੀਆਂ ਬੱਚੇ ਸ਼ਹੀਦ ਹੋਏ ਸਨ, ਅਤੇ ਉਹਨਾਂ ਨੂੰ ਜ਼ਰੂਰ ਯਾਦ ਕਰੀਏ। ਔਰ ਸਤ ਸਿੰਘ ਜੀ ਸਹਿਜ ਪਾਠ ਸਰਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਵਡਭਾਗੀ ਹਾਂ ਜੋ ਗੁਰੂ ਚਰਨਾਂ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਆਓ ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ, ਪਾਵਨ ਅੰਗ 74 ਤੋਂ ਆਪਾਂ ਅੱਜ ਅੱਗੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਸਰਵਣ ਕਰਨੇ ਹਨ ਜੀ। ਪਿਆਰ ਸਹਿਤਾਬ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। ਵਾਹਿਗੁਰੂ ਸਾਹਿਬ ਜੀਓ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਰਾਗ ਮਹੱਲਾ ਪਹਿਲਾ, ਪਹਿਰੇ ਘਰ ਪਹਿਲਾ, ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਭਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ,

ਪਿਆ ਪਿਆ ਵਣ ਜਾ ਰਿਹਾ ਮਿੱਤਰਾ, ਅੰਦੁਲੇ ਨਾਮ ਨ ਚਿਤ, ਰਾਮ ਨਾਮ ਘਟ ਅੰਤਰ ਨਾਹੀ, ਹੋਰ ਜਾਣੈ ਰਸ ਕਸ ਮਿੱਠੇ, ਗਿਆਨ ਧਿਆਨ ਗੁਣ ਸੰਜਮ ਨਾਹੀ, ਜਨਮ ਮਰੋਗੇ ਝੂਠੇ, ਤੀਰਥ ਵਰਤ ਸੁਚ ਸੰਜਮ ਨਾਹੀ, ਕਰਮ ਧਰਮ ਨਹੀਂ ਪੂਜਾ, ਨਾਨਕ ਭਾਏ ਭਗਤ ਨਿਸਤਾਰਾ, ਦੁਬਿਧਾ।

ਓੜਕ ਆਇਆ ਤਿੰਨ ਸਾਹਿਆ ਵਣ ਜਾ ਰਿਹਾ ਮਿੱਤਰਾ ਜਰ ਜਰ ਵਾਣਾ ਕੰਨ ਇੱਕ ਰੱਤੀ ਗੁਣ ਨਾ ਸਮਾਣਿਆ ਵਣ ਜਾ ਰਿਹਾ ਮਿੱਤਰਾ ਅਵਗਣ ਖੜਸਨ ਬੰਨ ਗੁਣ ਸੰਜਮ ਜਾਵੇ ਚੋਟ ਨਾ ਖਾਵੇ ਨਾ ਤਿਸ ਜੰਮਣ ਮਰਨਾ ਕਾਲ ਜਾਲ ਜਮ ਜੋ ਹੈ ਨਾ ਸਾਕੈ ਭਾਏ ਭਗਤ ਭੈ ਤਰਨਾ ਪਤ ਸੇਤੀ ਜਾਵੇ ਸਹਿਜ ਸੁਮਾਵੇ ਸਗਲੇ

ਵਿੱਚ ਅਗਨੀ ਹਰ ਜਪ ਜੀਵਿਆ ਬਾਹਰ ਜਨਮ ਭਇਆ ਮੁਖ ਲਾਗਾ ਸਰਸੇ ਪਿਤਾ ਮਾਤ ਥੀਵਿਆ ਜਿਸ ਕੀ ਵਸਤ ਤਿਸ ਚੇਤੋ ਪ੍ਰਾਣੀ ਕਰ ਹਿਰਦੈ ਗੁਰਮੁਖ ਵਿਚਾਰ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੈ ਹਰ ਜਪੀਐ ਕਿਰਪਾ ਧਾਰੂ।

ਜੇ ਹੋਵੇ ਅੰਤ ਸਖਾਈ। ਇਹੋ ਧਨ ਸੰਪੈ ਮਾਇਆ ਝੂਠੀ, ਅੰਤ ਛੋੜ ਚਲਿਆ ਪਛੁਤਾਈ। ਜਿਸ

ਪਿਆਰਿਆ ਮਿੱਤਰਾ, ਕਰ ਮੋਹਲਤ ਕਰਮ ਕਮਾਹੇ, ਮੋਹਲਤ ਕਰ ਦੀਨੀ ਕਰਮ ਕਮਾਣੇ, ਜੈਸਾ ਲਿਖਤ ਧੁਰ ਪਾਇਆ, ਮਾਤ ਪਿਤਾ ਭਾਈ ਸੁਤ ਬਨਤਾ, ਤਿਨ ਭੀਤਰ ਪ੍ਰਭੂ ਸੰਜੋਇਆ, ਕਰਮ ਸੁਕਰਮ ਕਰਾਏ ਆਪੇ, ਇਸ ਜਨਤੈ ਵਸ ਕਿਛ ਨਾਹੀ, ਕਹੁ ਨਾਨਕ ਪ੍ਰਾਣੀ ਪਹਿਲੇ ਪਹਿਰੇ, ਧਾਰ ਪਾਇਤਾ ਉਦਰੈ ਮਾਹੀ।

ਹਰਿਆ ਮਿੱਤਰਾ ਮਨ ਮੱਤਾ ਅਹੰਗ ਮੇ ਬੁਰਾ ਭਲਾ ਨਾ ਪਛਾਣੈ ਪ੍ਰਾਣੀ ਆਗੈ ਪੰਥ ਕਰਾਰਾ ਪੂਰਾ ਸਤਿਗੁਰ ਕਬਹੂ ਨਾ ਸੇਵਿਆ ਸਿਰ ਠਾ

ਪਾਣੀ ਪਰ ਜੂਬਨ ਲਹਿਰੀ ਦੇ ਤੀਜੇ ਪਹਿਰੇ ਰਹਿਣ ਕਹਿ ਵਣ ਜਾ ਰਿਹਾ ਮਿੱਤਰਾ ਬਿਖ ਸੰਚੈ ਅੰਧ ਅਗਿਆਨ ਪੁੱਤਰ ਕਲੱਤਰ ਮੋਹੇ ਲਿਪਟ ਲਪਟਿਆ ਵਣ ਜਾ ਰਿਹਾ ਮਿੱਤਰਾ ਅੰਤਰ ਲਹਿਰ ਲੁਭਾਨ ਅੰਤਰ ਲਹਿਰ ਲੁਭਾਨ ਪੁਰਾਣੀ ਸੋ ਪ੍ਰਭ ਚਿਤ ਨ ਆਵੈ ਸਾਧ ਸੰਗਤ ਸਿਉ ਸੰਗ ਨ ਕੀਆ ਬਹੁ ਜੋਨੀ ਦੁਖ ਪਾਵੈ ਸਿਰਜਨਹਾਰ ਵਿਸਰਿਆ ਸੁਆਮੀ ਇਕ ਨਿਮਖ ਨਾ ਲੱਗੋ ਧਿਆਨ ਕਹੁ ਨਾਨਕ ਪ੍ਰਾਣੀ ਤੀਜੈ ਪਹਿਰੈ ਬਿਖ ਸੰਚੇ ਅੰਧ ਅਗਿਆਨ ਚੌਥੇ ਪਹਿਰੈ ਰਹਿਣ ਕਹਿ ਵਣ ਜਾ ਰਿਹਾ ਮਿੱਤਰਾ ਦਿਨ ਨੇੜੇ ਆਇਆ ਸੋਏ ਗੁਰਮੁਖ ਨਾਮ ਸੰਭਾਲ ਤੂੰ ਵਣ ਜਾ ਰਿਹਾ ਮਿੱਤਰਾ ਤੇਰਾ ਦਰਗਹਿ ਬੇਲੀ ਹੋਏ ਗੁਰਮੁਖ ਨਾਮ ਸੰਭਾਲ ਪ੍ਰਾਣੀ ਅੰਤੇ ਹੋਏ ਸਖਾਈ ਇਹ ਮੋਹ ਮਾਇਆ ਤੇਰੇ ਸੰਗ ਨਾ ਚਾਲੈ ਝੂਠੀ ਪ੍ਰੀਤ ਲਗਾਈ

ਲਿਖਿਆ ਆਇਆ ਪਕੜ ਚਲਾਇਆ ਮਨਮੁਖ ਸਦਾ ਦੁਹੇਲੇ ਜਿਨੀ ਪੂਰਾ ਸਤਿਗੁਰ ਸੇਵਿਆ ਸੇ ਦਰਗਹਿ ਸਦਾ ਸੁਹੇਲੇ ਕਰਮ ਧਰਤੀ ਸਰੀਰ ਜੁਗ ਅੰਤਰ ਜੋ ਬੋਵੈ ਸੋ ਖਾਤ ਕਹੋ ਨਾਨਕ ਭਗਤ ਸੋਹ

ਧਿਆਈ ਬਿਰਥਾ ਕੋਈ ਨਾ ਜਾਏ। ਮਨ ਚਿੰਦੇ ਸੇ ਫਲ ਪਾਵਹਿ ਚਰਨ ਕਮਲ ਚਿਤ ਲਾਏ। ਜਲ ਥਲ ਪੂਰ ਰਹਿਆ ਬਨਵਾਰੀ ਘਟ ਘਟ ਨਦਰ ਨਿਹਾਲੇ। ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਭ੍ਰਮ ਜਾਲੇ। ਮਨ ਪਿਆਰਿਆ ਜੀ ਮਿੱਤਰਾ

ਨਿਹਚਲ ਮੱਲੀ ਹਰ ਦਰ ਸੇਵੇ ਅਲਖ ਅਭੇਵੇ ਨਿਹਚਲ ਆਸਣ ਪਾਇਆ ਤਹ ਜਨਮ ਨ ਮਰਨ ਆਵਣ ਜਾਣਾ ਸੰਸਾ ਦੁਖ ਮਿਟਾਇਆ ਚਿਤ੍ਰਗੁਪਤ ਕਾ ਕਾਗਦ ਫਾਰਿਆ ਜਮ ਦੂਤਾ ਕਛੂ ਨ ਚੱਲੀ ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਦੇ ਖੇਪ ਸਵੱਲੀ

ਤਾ ਵਣ ਜਾਰਾ ਇੱਕ ਓਅੰਕਾਰ ਸਤਨਾਮ ਗੁਰ ਪ੍ਰਸਾਦ ਹਰ ਹਰ ਉੱਤਮ ਨਾਮ ਹੈ ਜਿਨ ਸਿਰਜਿਆ ਜਿਨ ਸਿਰਿਆ ਸਭ ਕੋਈ ਜੀਉ ਹਰ ਜੀ ਸਭੇ ਪ੍ਰਤਪਾਲਦਾ ਘਟ ਘਟ ਰਮਈਆ ਸੋਏ ਸੋ ਹਰ

ਛੋੜ ਚੱਲੇ ਦੁੱਖ ਰੋਏ। ਜਨ ਨਾਨਕ ਨਾਮ ਧਿਆਇਆ ਹਰ ਅੰਤ ਸਖਾਈ ਹੋਏ। ਮੈਂ ਹਰ ਬਿਨ ਅਵਰ ਨ ਕੋਏ, ਹਰ ਗੁਰ ਸਰਨਾਈ ਪਾਈਐ ਵਣ ਜਾ ਰਿਹਾ ਮਿੱਤਰਾ, ਵਡਭਾਗ ਪ੍ਰਾਪਤ ਹੋਏ ਰਹਾਉ।

ਕਹਿ ਨਾਮ ਦ੍ਰਿੜਾਇਆ, ਹਰ ਮਿਲਿਆ ਹਰ ਪ੍ਰਭ ਨਾਉ ਰਹਾਉ। ਜਬ ਲਗ ਜੋਬਨ ਸਾਸ ਹੈ, ਤਬ ਲਗ ਨਾਮ ਧਿਆਏ, ਚਲਦਿਆਂ ਨਾਲ ਹਰ ਚਲਸੀ।

ਤੁਰਮਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਏ ਮਨ ਹਰ ਹਰ ਪ੍ਰੀਤ ਲਗਾਏ ਵਡਭਾਗੀ ਗੁਰ ਪਾਇਆ ਗੁਰ ਸਭ ਦੀ ਪਾਰ ਲੰਘਾਈ ਰਹਾਉ ਹਰ ਆਪੇ ਆਪ ਉਪਾਏ ਦਾ ਹਰ ਆਪੇ ਦੇਵੈ ਲੀ ਹਰ ਆਪੇ

ਨਾਮ ਧਿਆਇਆ ਰੰਗ ਰਤੜਾ ਹਰ ਰੰਗ ਰਤ ਹਰ ਧਿਆਵ ਹਰ ਪ੍ਰਭ ਸਤ ਗੁਰ ਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਰਹਾਓ।

ਤੀਜਾ ਰਾਗਾ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ ਸਦਾ ਹਰ ਸੱਚ ਮਨ ਵਸੈ ਨਿਹਚਲ ਮਤ ਅਪਾਰ ਰਤਨ।

ਲੋਕ ਮਹੱਲਾ ਪਹਿਲਾ, ਫੱਕੜ ਜਾਤੀ ਫੱਕੜ ਨਾਉ, ਸਭਨਾ ਜੀਆਂ ਇੱਕਾ ਛਾਉ, ਆਪੋ ਜੇ ਕੋ ਭਲਾ ਕਹਾਏ, ਨਾਨਕ ਤਾਪਰ ਜਾਪੈ ਜਾ ਪਤ ਲਿਖੈ ਪਾਏ। ਮਹੱਲਾ ਦੂਜਾ, ਜਿਸ

ਬਣਾ ਪੌੜੀ ਤੁਦੇ ਆਪੇ ਧਰਤੀ ਸਾਜੀ ਐ ਚੰਦ ਸੂਰਜ ਦੋਇ ਦੀਵੇ ਦਸ ਚਾਰ ਹੱਠ ਤੁਦ ਸਾਜਿਆ ਵਾਪਾਰ ਕਰੀਵੇ ਇਕ ਨਾ ਨੂੰ ਹਰ ਲਾਭ ਦੇ ਜੋ ਗੁਰਮੁਖ ਥੀਵੇ ਤਿੰਨ ਜਮ ਕਾਲ ਨਾ ਵਿਆਪਈ ਜਿਨ ਸੱਚ ਅੰਮ੍ਰਿਤ ਪੀਵੇ ਉਹ ਆਪ ਛੁੱਟੇ ਪਰਵਾਰ ਸਿਉ ਤਿੰਨ ਪਿੱਛੇ ਸਭ ਜਗਤ ਛੁੜੀਵੇ ਸਲੋਕ ਮਹੱਲਾ ਪਹਿਲਾ ਕੁਦਰਤ

ਭਾਣਾ ਸਭ ਤੁਝੈ ਧਿਆਵਹਿ ਜੀ ਜੰਤ ਹਰ ਸਾਰਗ ਪਾਣਾ ਜੋ ਗੁਰਮੁਖ ਹਰ ਆਰਾਧਤੇ ਤਿਨ ਹਉ ਕੁਰਬਾਣਾ।

ਦਾ ਤੀਜਾ ਨਦਰੀ ਆਵਦਾ ਨਾਲ ਨਾ ਚੱਲਈ ਵੇਖੋ ਕਉ ਵਿਉਪਾਇ ਸਤਿਗੁਰ ਸੱਚ ਦ੍ਰਿੜਾਇਆ ਸੱਚ ਰਹੋ ਲਿਵ ਲਾਇ ਨਾਨਕ ਸਬਦੀ ਸੱਚ ਹੈ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਧੰਤਾ ਯੋਗ ਹੋ, ਵਡਭਾਗੀ ਹੋ, ਜੋ ਗੁਰੂ ਕਿਰਪਾ ਸਦਕਾ ਨਿਤਾਂ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣ। ਪੜ੍ਹੀ ਸੁਣੀ ਬਾਣੀ ਦਾ ਭਾਵ ਗੁਰਦੇਵ ਜੀ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਵਿੱਚ ਵਸਾ ਦੇਣ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ। ਗੁਰੂ ਕਿਰਪਾ ਕਰੇ ਜਿਤਨੀਆਂ ਵੀ ਸੰਗਤਾਂ ਨਿਤਾਂ ਪ੍ਰਤੀ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਨਾਲ ਜੁੜਦੀਆਂ ਨੇ, ਸਤਿਗੁਰੂ ਜੀ ਸਭਨਾਂ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨ ਜੀ। ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੇ ਖਾਲਸਾ ਜੀਓ, ਇੱਥੇ ਹੀ ਦਸਰਿਆਂ ਦਾ ਸਮਾਂ ਸਮਾਪਤ ਹੈ ਜੀ। ਆਓ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਜੀ, ਤਖ਼ਤ ਸ੍ਰੀ ਹਜ਼ੂਰ ਸਾਹਿਬ ਵਾਲੇ, ਆਪ ਜੀਆਂ ਨੂੰ ਅੰਮ੍ਰਿਤਮਈ ਬਾਣੀ ਗੁਰਮਤਿ ਵਿਚਾਰਾਂ ਰਾਹੀਂ ਪਿਆਰ ਸਹਿਤ ਗੁਰਮਤਿ ਬਾਰੇ ਜਾਣੂ ਕਰਾਉਣਗੇ, ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰਾਉਣਗੇ। ਪਿਆਰ ਸਹਿਤ ਸਰਵਣ ਕਰੋ ਜੀ, ਭੁੱਲਾਂ ਦੀ ਖਿਮਾ ਬਖਸ਼ਦੇ ਹੋਏ ਪਤੀ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ,

ਅਸੀਸ ਬਖਸ਼ਿਸ਼ ਕਰੋ, ਫਤਿਹ ਬੁਲਾਓ।

0: ਢੋਲ ਚੁੱਕ ਦਿੱਖੀਵਾਂ ਭਾਈ ਸਾਹਿਬ ਜੀ ਆ ਗਏ ਨੇ ਜੀ ਆਇਆਂ ਨੂੰ ਅਗਲਾ ਪ੍ਰੋਗਰਾਮ ਸਟੇਜ ਸਕੱਤਰ ਸਾਹਿਬਾਨ ਜੀ ਤੋਂ ਸਰਵਣ ਕਰੋ ਅਸੀਸ ਬਖਸ਼ੋ ਫਤਿਹ ਬੁਲਾਓ ਵਾਹਿਗੁਰੂ ਜੀ ਕਾ
1: ਵਾਹਿਗੁਰੂ ਜੀ ਕੀ ਫਤਿਹ ਕੋਟ ਪੁੰਨ ਸੁਣ ਹਰ ਕੀ ਬਾਣੀ

0: ਕੋਈ ਰਸਨਾ ਖਾਲੀ ਨਾ ਜਾਏ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਜਪੋ ਭਾਈ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਗੁਰੂ ਗ੍ਰੰਥ ਸਾਹਿਬ ਜੀ ਦਾ ਜਿੰਨਾ ਸ਼ੁਕਰਾਨਾ ਕਰੀਏ ਥੋੜਾ ਹੈ, ਜਿਨ੍ਹਾਂ ਦੀ ਪ੍ਰੇਰਨਾ, ਜਿਨ੍ਹਾਂ ਦੀ ਬਾਣੀ, ਜਿਨ੍ਹਾਂ ਦੇ ਬਚਨਾਂ ਸਦਕੇ ਅੱਜ ਦੁਨੀਆਂ ਵਿੱਚ ਠੰਡ ਪੈ ਰਹੀ ਹੈ, ਤੜਫਦੇ ਹਿਰਦੇ ਸ਼ਾਂਤ ਹੋ ਰਹੇ ਨੇ। ਹੋਰ ਕੋਈ ਐਸੀ ਪਾਵਰ ਨਹੀਂ, ਸੁਪਰੀਮ ਪਾਵਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਉਹਨਾਂ ਦੇ ਬਚਨ, ਭਾਈ ਸਾਹਿਬ ਜੀ, ਭਾਈ ਹਰਵਿੰਦਰ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਧਾਰੀ ਤੇ ਖਾਰੀ ਜੀਓ, ਮੈਂ ਕਿਆ ਮਾਂਗੋ ਕਿਸ ਚਿਰ ਨਾ ਰਹਾਈ, ਹਰ ਦੀਜਾ ਨਾਮ ਪਿਆਰੀ ਜੀਓ। ਨਵੇਂ ਸਾਲ ਦੇ ਪਹਿਲੇ ਦਿਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਸਿਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਰਾਹਿਬੰਦ ਕੀਰਤਨ ਤੇ ਕਥਾ ਸਰਵਣ ਕਰਕੇ ਸਾਹਿਬਾਂ ਦੀ ਬਖਸ਼ਾ ਲਿਆਰੀ ਪਰਮ ਸਤਿਕਾਰ ਜੋ ਸਤਸੰਗ ਜੀ ਹੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਲੁਧਿਆਣੇ ਵਾਲੇ ਤੇ ਉਹਨਾਂ ਦਾ ਕੀਰਤਨ ਜਥਾ, ਜਿਹਨਾਂ ਨੇ ਆਪ ਜੀ ਨੂੰ ਬੜੇ ਸਪਿਨੇ ਕੀਰਤਨ ਸਰਵਣ ਕਰਵਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਇਸ ਲਈ ਹਾਰਦਿਕ ਧੰਨਵਾਦ ਹੈ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰੰਗੀਲਾ ਨਰਸੀਲਾ ਅਤੇ ਉਹਨਾਂ ਦੇ ਜਥੇਦਾਰ ਜਿਹੜੇ ਗੁਰੂ ਘਰ ਸ੍ਰੀ ਬੰਗਲਾ ਸਾਹਿਬ ਦੇ ਹਜ਼ੂਰੀ ਰਾਗੀ ਨੇ ਅਤੇ ਗੁਰੂ ਘਰ ਸਾਹਿਬ ਨਾਲ ਆਪ ਸੂਹ ਸੰਗਤਾਂ ਨੂੰ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਤੇ ਲੱਖ ਲੱਖ ਵਧਾਈ ਹੋਵੇ। ਗੁਰੂ ਸਭ ਨੂੰ ਇਹ ਸਾਲ ਤੰਦਰੁਸਤੀਆਂ ਚੜ੍ਹਦੀਆਂ ਕਲਾਂ ਵਾਲਾ, ਸਿੱਖੀ ਸਿਰ ਅਤੇ ਭਰੋਸੇ ਵਾਲਾ ਜੀਵਨ, ਸੇਵਾ ਸੇਵਨ ਵਾਲਾ ਜੀਵਨ ਸਭ ਨੂੰ ਬਖਸ਼ੇ। ਸਭ ਦੀਆਂ ਆਸਾਂ ਮਰਾਦਾਂ ਗੁਰੂ ਪੂਰੀਆਂ ਕਰੇ। ਸ਼ੁਭਕਾਮਨਾਵਾਂ। ਅਤੇ ਅੱਜ ਸਾਰਾ ਦਿਨ ਹੀ ਕੀਰਤਨ ਦਰਬਾਰ ਹੈ ਜੀ, ਗੁਰੂ ਕੇ ਲੰਗਰ ਵੀ।

Thank you.

ਆਪਸ ਵਜੋਂ ਜਾਣਾ ਨੀਚਾ ਸਹੂ ਜਨ

Exalto.

ਜੈ ਪ੍ਰਸਾਦ ਤੋਂ ਮੈਂ ਧਰਮ

0: ਪ੍ਰਸਾਦ ਮੰਗਦਾ ਹੈ ਅਮਰਤ ਰੱਖਣਾ ਜਾਂ ਪ੍ਰਸਾਦ ਸਾਹਿਬ ਜੀ ਬਚਣਾ ਜਾਂ ਪ੍ਰਸਾਦ ਅਨੁਗਤ ਪਾਵਾ ਜਾਂ ਪ੍ਰਸਾਦ ਸਾਹਿਬ ਕਮਾਵਾ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤੇ ਸਭ ਤੋਂ ਮੂਲਾ ਬਣੋ ਵਿਸਾਰ ਜੇ ਪ੍ਰਸਾਦ ਤੇਰੇ ਜਾਨ ਨਾਲ ਸਦਾ
1: ਜੇ
0: ਪ੍ਰਸਾਦ ਸ਼ਕਤੀਗਤ ਹੋਏ ਨਾਮ ਜਾਪ ਜਪਾ ਜਗ ਸੋਏ
1: ਸਭ
0: ਕੀ ਪਾਤੇ ਹੋਏ

गर्मी में

ब्रह्म ज्ञानी

0: ਸਾਰੇ ਨਾਮ ਜਿਹੜੇ ਦਿਲ ਭਾਵੇ ਦਿਲ ਤੇ ਸਾਰੇ
1: ਕੋਈ ਕੋਲ ਰਾਜਸਥਾਨ ਵਾਲਾ

Yeah.

0: ਕੀਰਤਨ ਕੀਰਤਨ ਕੀਰਤਨ ਪ੍ਰੀਤ ਨਾਮ ਜਪੈ ਨਾਨਕ ਮਨ ਪ੍ਰੀਤ ਸੰਤ ਜਨ ਜੋ ਜਨ ਪਰਾਇਆ ਸੋਚਣ ਯੋਗ ਨਹਾਰ ਸੰਤ ਕੀ ਨਿੰਦਾ ਨਾਨਕਾ ਬਹੁਤ ਬਹੁਤ ਅਵਤਾਰ ਸੰਤ ਕਿਆ ਦੂਸਣ ਆਜਦਾ ਕਰਦਾ ਸੰਤ ਕਿਆ ਦੂਸਣ ਜਮਤੇ ਨਹੀਂ ਛੁੱਟਾ ਸੰਤ ਕਿਆ ਦੂਖਣ ਮਤ ਹੋਏ ਮਲੀਨ ਸੰਤ ਕਿਆ ਦੂਖਣ ਸੋਭਾ ਤੇ ਹੀਨ ਸੰਤ ਕੇ ਪਾਲ ਕਿਰਪਾ ਜੇ ਕਰਾ ਨਾਨਕ ਸੰਸਾ ਨਿੰਦਰ ਕੀ ਕਰਾ ਸੰਤਨ ਕਾ ਦੁਖਣ ਸਭ ਜੋਨ ਪਾਏ ਸੰਤ ਕਾ ਦੁਖਣ ਜੋਨ
1: ਕਰਮਾਏ
0: ਸੰਤ ਕਾ ਦੁਖਣ ਕੋਈ ਸਭ ਜਾਏ ਸੰਤ ਕਾ ਦੁਖਣ ਨੀਚ ਨੀ
1: ਜਾਏ
0: ਸੰਤ ਕਾ ਨਿੰਦਕ ਮਹਾ ਆਦਤ ਆਈ ਸੰਤ ਕਾ ਨਿੰਦਕ ਚੇਤਨ ਨਾ ਪਾਈ ਸੰਤ ਕਾ ਨਿੰਦਕ ਰਾਜੇ ਸੰਤ ਕਾ ਨਿੰਦਕ ਦੁਖੀਆ ਸੰਤ ਕੀ ਨਿੰਦਾ ਦੁੱਖ ਮੈਂ ਦੋ ਕਿ ਨਾਲੇ ਸੰਤ ਭਾਵਤ ਉਸਕਾ ਵੀ ਹੋਏ ਮੋਖ ਸੰਤ ਕੇ ਦੋਖੀ ਕੋ ਡਾਲ ਲਾਗਾ ਸੰਤ ਕੇ ਦੋਖੀ ਕੋ ਸਭ ਤਿਆਗਾ ਸੰਤ ਕਾ ਦੋਖੀ ਜਨਮ ਮਰਾ ਸੰਤ ਕੀ ਦੂਖਣਾ ਸਭ ਕੇ ਡਰਾ ਸੰਤ ਕਾ ਦੋਖੀ ਬੀਜ ਕੇ ਟੁੱਟਿਆ ਸੰਤ ਕਾ ਦੋਖੀ ਕਿਸੇ ਕਾਜ ਨਾ ਪਹੁੰਚਿਆ ਸੰਤਾ ਦੁਖੀ ਅੰਤਰ ਤੇ ਸੋਥਾ ਜੋ ਸਾਧ ਬਿਨਾ ਨਿਕਰ ਕੀ ਸੋਥਾ ਸੰਤ ਕੇ ਦੁਖੀ ਕਵਰ ਦਾ ਰੱਖਣ ਭਾਰਤ ਦਾ ਲੈ ਉਭਾਰ ਸੰਤਾ ਦੁਖੀ ਭੁੱਖਾ ਨਹੀਂ ਰਾਜਿਆ ਜੋ ਭਾਵ ਇੰਦਰ ਨਹੀਂ ਚੜਾ ਪਾਇਆ

0: ਸਾਰੇ ਖੰਡ ਕਮੰਡ
1: ਨਾਮ ਕਿਤਾਬ

Não, não.

Senhor,

No.

ਜਿਸ ਭਾਵਾਂ ਤੇ

Yeah.

આ ગંજુ ગુરગોવિંદ સિંહ જુમલા ફૈઝ નૂર ગુરગોવિંદ સિંહ હક હક અંદેશ ગુરગોવિંદ સિંહ બાદશાહ દરવેશ ગુરગોવિંદ સિંહ હક હક આઈના ગુરગોવિંદ સિંહ ખાલસો બેકીના ગુરગોવિંદ સિંહ ਅਖੀਰ ਚ ਜਾ ਕੇ ਲਿਖਦੇ ਨੇ ਕਾਦਰ ਏ ਹਰ ਕਾਰ ਗੁਰੂ ਗੋਬਿੰਦ ਸਿੰਘ ਸਾਰੇ ਆਖੋ ਮੇਰੇ ਨਾਲ ਬੇਕਸਾਰਾ ਯਾਰ ਗੁਰੂ ਗੋਬਿੰਦ ਧੰਨ ਨੋ ਕਲਗੀਆਂ ਵਾਲੇ ਸਾਹਿਬ ਜਿੱਥੇ ਛੋਟੀ ਜੀ ਉਮਰ ਚ ਕਹਿੰਦੇ ਨੇ ਪਿਤਾ ਜੀ ਜੇ ਤੁਹਾਡਾ ਤੁਹਾਡੇ ਸੀਸ ਦਿੱਤਿਆਂ ਇਹਨਾਂ ਦਾ ਧਰਮ ਬਚਦਾ ਹੋਵੇ ਅੱਗੋਂ ਉਹ ਆਪ ਬੱਚਿਆਂ ਨੂੰ ਤੋਰ ਰਹੇ ਕਿੰਨੀਆਂ ਸਿਫਤਾਂ ਬਣਦੀਆਂ ਨੇ ਕਲਗੀ ਵਾਲੇ ਦੀਆਂ ਹਾਂਜੀ 14 ਜੰਗ ਲੜੀਆਂ ਨੇ ਮੇਰੇ ਸਤਿਗੁਰ ਨੇ 14 ਜੰਗਾਂ ਲੜੀਆਂ ਨੇ ਤੇ ਇੱਕ ਜੰਗ ਵਿੱਚ ਵੀ ਸਤਿਗੁਰੂ ਹਾਰੇ ਨਹੀਂ 14 ਦੀਆਂ 14 ਜਿੱਤੀਆਂ ਨੇ ਬੋਲੋ ਸਿਰੇ ਇਹ ਹੈ ਮੇਰਾ ਬਾਦਸ਼ਾਹ ਦਰਵੇਸ਼ ਦੇਖ ਦੇਖਦੇ ਧਨੀ ਸਰਬੰਸ ਸਦਾਨੀ ਸੰਤ ਸਿਪਾਹੀ ਸੰਗੀਤਕਾਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਿਹੜੀ ਸਿੱਖੀ ਕਿਹੜਾ ਮਾਰਗ ਕਿਹੜਾ ਰਸਤੇ ਨਾਲ ਜੋੜਿਆ ਭਾਈ ਸਾਹਿਬ ਜੀ ਸਾਨੂੰ ਸਮਝਾ ਰਹੇ ਭਾਈ ਸਾਹਿਬ ਭਾਈ ਗੁਰਦਾਸ ਆਓ ਪੜ੍ਹੀਏ ਸਾਰੇ ਪਿਆਰ ਨਾਲ